ਇਹ ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ। ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗਰੀ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹ ਜੋਤ, ਜੋਤ ਮਹ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀਆ ਬਾਤਾਂ। ਜੋ ਕਿਛ ਕਰਣਾ ਸੋ ਕਰ ਰਹਿਆ,

करहैया। आखण वाला क्या बेचारा, सिफती परे तेरे भंडारा, जस तू दे।

ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਰਾਸ ਜਿਨ ਹਰ ਹਰ ਹਰ ਰਾਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।

ਨਾਇਕ ਤਿੰਨ ਪੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਥੱਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾ।

ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ

ਦਰਗਹਿ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

तिस साहिब की टेक नानक मन माहे जिस सिमर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸਿੰਘ ਜੀ ਮਾਰੇ ਬਖਸ਼ਿਸ਼ਾਰ ਸਿੰਘ ਤੇ ਮੇਰੀ ਸ਼ਰਧਾ ਪਾਵਨ ਸਤਿ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਪਾਠ ਸਰਵ ਕੀਤੇ ਹਨ। ਅਰਦਾਸ ਸਾਰੀਆਂ ਭਰੀਆਂ ਨੇ ਮਹਾਰਾਜ ਬਖਸ਼ੇ ਪਿੱਤਰ ਨੂੰ ਆਪਣੇ ਸਰਵ ਕੀਤੇ ਹਨ। ਸੋ ਸਾਰੀ ਅੱਜ ਦਾ ਸੁਭਾਸ਼ ਸਮਾਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਆਓ ਸ਼ਾਮਲ ਜੀ ਰਵਾਮ ਹੋ ਰਹੇ ਨੇ। ਸੋ ਆਪ ਸੰਗਤ ਨੇ ਮਿਰਚਾ ਦਾ ਸਰਵਣ ਕਰਨੇ ਨੇ ਕਿਉਂਕਿ ਅੱਜ ਮਹਾਰਾਜ ਬਖਸ਼ਿਸ਼ ਸਤਨਾਮ ਸੰਗਰਾਂਦ ਦਾ ਦਿਹਾੜਾ ਹੈ। ਸੋ ਜੇਠ ਦਾ ਮਹੀਨਾ ਚੜਿਆ, ਆਪ ਸਭ ਸੰਗਤਾਂ ਨੂੰ ਸੰਗਰਾਂਦ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਚੜਿਆ ਮਹੀਨਾ ਸਭ ਸੰਗਤਾਂ ਵਾਲੇ ਸੁੱਖ ਸ਼ਾਂਤੀ ਵਾਲਾ ਹੋਵੇ, ਸ਼ੁਭ ਕਾਮਨਾ ਵਾਲਾ ਹੋਵੇ ਅਤੇ ਸੰਸਾਰ ਭਰ ਵਿੱਚ ਗੁਰੂ ਸਾਹਿਬ ਸੁੱਖ ਸ਼ਾਂਤੀ ਬਖਸ਼ਿਸ਼ ਕਰਕੇ ਸਰਬੱਤ ਦਾ ਭਲਾ ਕਰਨ, ਸਭ ਦੀਆਂ ਸ਼ੁਭ ਕਾਮਨਾ ਸਰਬੱਤ ਦਾ ਪੂਰੀਆਂ ਕਰਨ, ਸਾਰੇ ਬੁਰਾ ਵਾਲੇ ਸਰਦਾਰ ਆਪ ਕਿਰਪਾ ਕਰਕੇ ਸੁੱਖ ਰੱਖਣ। ਸਤ ਸਿੰਘ ਜੀ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਦਾ ਜੱਥਾ ਸ਼ੀਲਾ ਸਾਹਿਬ ਦਾ ਤਕਰੀਬਨ 6:50 ਤੱਕ। ਇਹਨਾਂ ਬਾਅਦ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਦਾ ਜੱਥਾ 7:30 ਤੱਕ ਅਤੇ ਬਾਅਦ 'ਚ ਆਪ ਸੰਗਤ ਨੂੰ ਪਤਾ ਹੈ ਭਾਈ ਪਿੰਦਰਪਾਲ ਸਿੰਘ ਸਾਡੇ ਪਾਸ ਆਏ ਹੋਏ ਨੇ, ਉਹਨਾਂ ਨੇ ਕਥਾ ਕਰਨੀ ਹੈ 7:30 ਤੋਂ ਲੈ ਕੇ 8:45 ਤੱਕ, ਭਾਵ 9:45 ਤੱਕ। ਸਾਰੇ ਸੰਗਤ ਬੇਚਿਆ ਸਮੇਂ ਮਹਾਰਾਜ ਨਿੱਘੀ ਉਹਦੇ ਬੈਠ ਕੇ ਅੱਜ ਸਾਰਾ ਸਮਾਂ ਕਥਾ ਕੀ ਦਰਬਾਰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਰੀ ਸੰਗਤਾਂ ਨੂੰ ਬਾਰ ਬੇਨਤੀ ਹੈ, ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕ ਕੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਮਹਾਰਾਜ ਨਿੱਘੀ ਉਹਦੀ ਬੈਠ ਕੇ ਸਾਥ ਕਥਾ ਕੀ ਦਰਬਾਰ ਤੁਸੀਂ ਸਰਵਣ ਕਰ ਸਕਦੇ ਹੋ। ਅੱਜ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਹੋ ਰਿਹਾ ਹੇਵਡ ਗੁਰੂ ਘਰ ਸਵੇਰੇ 10 ਵਜੇ 17 ਮਈ ਨੂੰ ਹੇਵਡ ਗੁਰੂ ਘਰ ਅੰਮ੍ਰਿਤ ਸੰਚਾਰ ਹੋ ਰਿਹਾ ਸਵੇਰੇ 10 ਵਜੇ। ਤਾਂ ਸਾਰੀ ਸੰਗਤਾਂ ਨੂੰ ਇਹ ਵਾਰ ਵਾਰ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਛਕ ਨਹੀਂ ਛਕਿਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਜੀ ਨਾਰਥ ਸਾਲ ਸਾਊਥ ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਸ ਵਿੱਚ ਬੇਨਤ ਕਰਕੇ ਹੋ ਰਿਹਾ। ਸੋ ਮਹਾਰਾਜ ਬਖਸ਼ਿਸ਼ ਹੈ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਕੰਸਟਰਕਸ਼ਨ ਵਾਸਤੇ ਹਾਜ਼ਰ ਹੋ ਰਹੀ ਹੈ ਰੋਪੜ ਪਾਗੇ ਹਨ। ਸੋ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਦਸਵੰਧ ਨਹੀਂ ਦਿੱਤਾ ਉਹ ਜ਼ਰੂਰ ਦਸਵੰਧ ਦੇ ਕੇ ਆਪਣੀ ਮਾਇਆ ਸਫ਼ਰ ਕਰੋ ਅਤੇ ਗੁਰੂ ਘਰ ਦੇ ਚਾਰ ਕਾਲੇ ਕਾਰਜਾਂ 'ਚ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਸ ਨਾਲ ਬੜੀ ਅਚਾਨਕ ਚੌਕ ਦੇ ਨਾਲ ਇਹ ਸਾਰੇ ਕਾਰਜ ਨੂੰ ਸੰਪੂਰਨ ਕਰੀਏ। ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਮੈਂ ਇਸ ਤਰ੍ਹਾਂ ਨੂੰ ਹੈ ਛੋਟਾ ਕੱਲੂ ਘਾਰਾ ਕਾਨੂੰ ਆਣ ਛੰਬ ਵਾਲਾ ਗੁਰਦਾਸਪੁਰ ਜ਼ਿਲ੍ਹੇ। ਸਤਿ ਸੰਗਤ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀਆਂ ਕੀਤੀਆਂ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਹਾਜ਼ਰੀਆਂ ਕਰਕੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰੀ ਅਤੇ ਉਹਨਾਂ ਬੱਚਿਆਂ ਦਾ ਧੰਨਵਾਦ ਕਰੀਏ। ਸਤਿ ਸੰਗਤ ਜੀ ਮੈਂ ਇਸ ਤਾਰੀਖ ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸਾਰੀ ਸੰਗਤ ਨੂੰ ਬੇਨਤੀ ਹੈ 27 ਤੋਂ ਲੈ ਕੇ 31 ਹਾਜ਼ਰੀਆਂ ਭਰੋ, ਸਾਨੂੰ ਯਤਨ ਕਰੋ। ਔਰ ਸਤਿ ਸੰਗਤ ਜੀ ਭਾਈ ਸਾਹਿਬ ਤਿਆਰ ਨੇ ਕਿ ਰਮ ਕਰਨ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਫੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰ ਸੱਚੇ ਪਾਤਸ਼ਾਹ ਸਮੂਹ ਸੰਗਤ ਬਖਸ਼ੰਦ ਹੈ, ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਾਹਿਬ, ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਦੀ ਸਾਂਝ ਪਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੇਠ ਜੋੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਬੰਨ ਪਰ ਸੱਜਣ ਦਾਵਣ ਲੱਗਿਆ ਕਿਸੇ ਦੇ ਹੀ ਬੰਨ। ਸੰਗਰਾਂਦ ਦੇ ਦਿਹਾੜੇ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਰਸਤ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਨੂੰ ਰਾਹੀ ਬਾਣੀ ਦੀ ਬਰਸਤੇ ਨੇ ਕੀਰਤਨ ਸਰਵਣ ਕਰਾ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਇਸ ਤੋਂ ਪਹਿਲਾਂ ਕਿ ਪੰਥ ਦੇ ਮਾਨ ਵਿਦਵਾਨ ਤੇ ਕਥਾਕਾਰ ਸਤਿਕਾਰ ਜੋ ਭਾਈ ਸਾਹਿਬ ਭਾਈ ਕਿੰਦਪਾਲ ਸਿੰਘ ਜੀ ਆਪ ਜੀ ਨੂੰ ਭਗਤ ਕਬੀਰ ਜੀ ਦੇ ਸਲੋਕਾਂ ਦੀ ਜੋ ਲੜੀਵਾਰ ਕਥਾ ਕਰ ਰਹੇ ਨੇ ਉਹ ਆਰੰਭ ਕਰਨ, ਦੋ ਤਿੰਨ ਮਿੰਟ ਦਾ ਸਮਾਂ ਲੈਣ ਲਈ ਮਿਰਦਾਸ ਗੁਰੂ ਸਾਹਿਬ ਹੀ ਕਰੇਗਾ ਜੀ ਸੂਚਨਾਵਾਂ ਦੇਣ ਲਈ। ਪਹਿਲੀ ਸੂਚਨਾ ਹੈ ਬਿਲਡਿੰਗ ਜੋ ਬਣ ਰਹੀਆਂ ਹਨ ਨੌਰਥ ਸਾਹਿਬ ਅਤੇ ਸਾਊਥ ਸਾਹਿਬ, ਉਸ ਲਈ ਆਪਣੇ ਵੱਧ ਤੋਂ ਵੱਧ ਸੰਬੰਧ ਪਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਮੈਂ ਸੰਖੇਪ ਰੂਪ ਚੱਲ ਰਿਹਾ ਜੀ। ਸਹਿਜ ਪਾਠ ਜੋ ਆਪਾਂ ਸਵਾਦ ਦੇ ਭਲੇ ਰੱਖੇ ਨੇ, ਅਜੇ ਵੀ ਨਾਂ ਮੇਰੇ ਪਾਸ ਆ ਰਹੇ ਨੇ, ਟੈਕਸਟ ਕਰ ਦਿਓ 708-712-4141 ਜੀ। ਭਾਈ ਸਾਹਿਬ ਜੀ ਦਾ ਕੱਲ੍ਹ ਦਾ ਜੋ ਕਥਾ ਦਾ ਸਮਾਂ ਹੈ ਇਸੇ ਤਰ੍ਹਾਂ ਹੀ ਹੈ, ਸ਼ਾਮ ਨੂੰ 7:30 ਤੋਂ 8:45 ਅੱਜ ਵੀ, ਅਤੇ ਐਤਵਾਰ ਨੂੰ ਸਮਾਂ ਹੈ ਜੀ ਕਥਾ ਦਾ 12:15 ਤੋਂ 1:30 ਵਜੇ ਤੱਕ। ਉਸ ਤੋਂ ਅੱਗੇ ਚਲੀਏ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ ਆ ਕੇ ਕੀਰਤਨ ਕਰਨਗੇ 27 ਤੋਂ ਲੈ ਕੇ 31 ਤੱਕ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦਾ ਦਿਹਾੜਾ ਹੈ ਜੀ 18 ਜੂਨ ਨੂੰ ਜੋ ਆਪਾਂ ਮਨਾਉਣਾ। ਸਿੱਖ ਹੈਰੀਟੇਜ ਨਾਈਟ ਵੀ 18 ਜੂਨ ਨੂੰ ਹੀ ਹੈ, ਸ਼ਾਮ ਨੂੰ 6:30 ਵਜੇ ਜੈਂਟ ਸੀ ਬੇਸਬਾਲ ਦੀ ਗੇਮ ਦੇ ਵਿੱਚ। ਮੈਂ ਹੁਣ ਸਮਾਂ ਨਹੀਂ ਦੇਣਾ ਹੋਰ, ਨਾ ਆਪਣੇ ਆਪ ਲਈ ਸਕੀਮਾਂ ਚਾਹੁੰਦਾ ਹੋਇਆ। ਆਓ ਆਪਾਂ ਹੁਣ ਕਥਾ ਨਾਲ ਜੁੜੀਏ, ਗੁਰੂ ਦੀਆਂ ਬਖਸ਼ਾਂ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ

राखो शरणाय, दंडौत बंधन अनेक बार, सर्व कला समरथ, दोलन ते राखो प्रभु, नानक देह कर हथ, सतनाम धन वाहे गुरु साहिब जियो, कबीर काया कजली बन पया, मन कुंचर मै मंत, अंकस ज्ञान रतन है, खेवट बिरला संत, कबीर राम रतन मुख कोथरी, पारख आगे खोल, कोई आए मिले गो गाहकी, ले गो महंगे मोल, कबीर राम रतन मुख को थरी, पारख आगे खोल, कोई आए मिले गो गाहकी, ले गो महंगे मोल। वाहिगुरु जी का खालसा, वाहिगुरु जी की फतेह। परम सन्मान योग गुरु सवारे सतसंगी जनों, सतगुरां जी दे अमृत बचन भाई साहब असानू कीर्तन रूप में सरवण करा रहे सन। बिखै बिन फीका त्याग रि सखिए, नाम महा रस पियो। आपां अर्थ भी थले देख रहे सां, सतगुरु ए बचन कर रहे ने, हे सखी हे मेरी सहेली, बिखै बन फीका, उंज बन दा लफ्जी अर्थ असी जंगल वन भी करने खां, इथे बन दा लफ्जी अर्थ पानी, इदा भाव अर्थ आपां करांगे विकार वाशनावां जीव दे चस्के। हे मेरी सखी, तू उस फिक्के रस नूं त्याग दे, ते जे तू जिंदगी च रस लैना है ते पार ब्रह्म परमेश्वर दे नाम दा रस लै। उंज रस तो बिना कोई भी गल सानू चंगी नहीं लगती। मैं गल शब्द वरत्या है, खाने विच भी रस हुंदा है, मिलन विच भी रस हुंदा है, असी फल फ्रूट खाने उहदे विच भी रस हुंदा है, ਇੱਥੋਂ ਤੱਕ ਕਿ ਅਸੀਂ ਕਿਸੇ ਨਾਲ ਗੱਲਬਾਤ ਕਰਨੇ ਹਾਂ ਜਾਂ ਗੱਲ ਸੁਣਾਉਂਦੇ ਹਾਂ, ਉਦੋਂ ਵੀ ਕਹਿੰਦੇ ਹਾਂ ਇਹਦੀ ਗੱਲ 'ਚ ਕੋਈ ਰਸ ਨਹੀਂ ਸੀ। ਰਸ ਤੋਂ ਬਿਨਾਂ ਕੁਛ ਵੀ ਨਹੀਂ। ਸਤਿਗੁਰਾਂ ਨੇ ਕਿਹਾ ਨਾਮ ਉਹ ਰਸ ਹੈ ਕਿ ਜਿਸ ਦੇ ਆਉਣ ਦੇ ਨਾਲ ਹਰ ਰਸ ਹੀ ਫਿੱਕਾ ਪੈ ਜਾਂਦਾ ਹੈ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਜਦੋਂ ਉਹ ਪਰਮਾਤਮਾ ਦਾ ਨਾਮ ਰਸ ਚੱਖਿਆ ਤੇ ਬਾਕੀ ਸਾਰੇ ਰਸ ਜਿਹੜੇ ਸਨ ਉਹ ਨਿਰਸ ਹੋ ਗਏ ਨੇ। ਹੋਏ ਨਿਰਸ ਉਹ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਪਰ ਯਾਦ ਰੱਖਿਓ, ਇਹ ਰਸ ਓਨੀ ਦੇਰ ਤੱਕ ਹੀ ਚੰਗਾ ਲੱਗਦਾ ਜਿੰਨੀ ਦੇਰ ਤੱਕ ਉਹ ਰਸ ਆਇਆ ਨਹੀਂ। ਜਦੋਂ ਉਹ ਰਸ ਆ ਗਿਆ, ਇਸ ਰਸ ਨੇ ਆਪਣੇ ਆਪ ਹੀ ਛੁੱਟ ਜਾਣਾ ਹੈ। ਇਹ ਭਾਈ ਸਾਹਿਬ ਹੁਣੀ ਕੀਰਤਨ ਕਰਕੇ ਗਏ,
ਆਓ, ਕੱਲ ਅਸੀਂ ਇਹ ਸਲੋਕ ਪੜਿਆ ਜ਼ਰੂਰ ਸੀ ਪਰ ਵਿਸਤਾਰ ਨਾਲ ਅਰਥ ਨਹੀਂ ਕਰ ਸਕੇ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਸੰਗਤ ਜੀ, ਅਸੀਸ ਬਖਸ਼ੋ। ਕਿਉਂਕਿ ਮੈਂ ਹਰ ਰੋਜ਼ ਕਹਿੰਦਾ, ਮੰਜੀ ਸਾਹਿਬ ਕਿਤੇ ਵੀ ਕਥਾ ਕਰੀਏ, ਉਸ ਦਾ ਇੱਕ ਕਾਰਨ ਹੈ ਕਿ ਸੰਗਤ ਸਾਡੇ ਤੋਂ ਥੱਲੇ ਬੈਠੀ ਹੈ। ਅਸੀਂ ਉੱਤੇ ਸਟੇਜ ਤੇ ਬੈਠੇ ਹਾਂ, ਆਪਾਂ ਮਾਈਕ ਤੇ ਸਪੀਕਰ ਚ ਬੋਲ ਰਹੇ ਹਾਂ, ਪਰ ਪਤਾ ਨਹੀਂ ਕਿੰਨੀ ਕੁ ਜੁੜੀਆਂ ਹੋਈਆਂ ਸੁਰਤਾਂ ਨੇ ਜਿਹੜੇ ਕਦੀ ਵੀ ਮਾਈਕ ਤੇ ਨਹੀਂ ਬੋਲੇ, ਉਹਨਾਂ ਦੀ ਚੁੱਪ ਅਸੀਸ ਵੀ ਕਥਾ ਤੇ ਕੀਰਤਨ ਕਰਨ ਵਾਲੇ ਨੂੰ ਰਸ ਭਰ ਦਿੰਦੀ ਹੈ। ਆਪ ਕਰੋ ਕਿਰਪਾ, ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਕੱਲ ਜ਼ਿਆਦਾ ਸਮਾਂ ਆਪਾਂ ਇਸ ਸਲੋਕ ਤੇ ਅਰਥ ਕੀਤੇ, ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਤਾਤ। ਉਸ ਤੋਂ ਅਗਲਾ ਸਲੋਕ ਆਪਾਂ ਪੜ੍ਹਿਆ ਕਿ ਜੇ ਇਸ ਨੂੰ ਸਾਬਤ ਰੱਖਣਾ, ਸਫਲ ਕਰਨਾ ਤੇ ਪਰਮਾਤਮਾ ਦਾ ਨਾਮ ਜਪ। ਕੱਲ ਪੜ੍ਹਿਆ ਸੀ, ਸਾਬਤ ਰੱਖੈ ਤਾਂ ਰਾਮ ਭੱਜ, ਨਾਹੀਂ ਤਾਂ ਬਿਨਠੀ ਬਾਤ। ਜੇ ਇਸ ਨੂੰ ਸਫਲ ਕਰਨਾ ਦੇਈ ਨੂੰ ਤੇ ਪਰਮੇਸ਼ਵਰ ਦਾ ਭਜਨ ਕਰ, ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਨਹੀਂ ਤਾਂ ਤੇਰੀ ਇਹ ਗੱਲ ਗਈ, ਇਹ ਬਾਤ ਬਣਨੀ ਨਹੀਂ, ਸਫਲ ਨਹੀਂ ਹੋਵੇਗਾ। ਫਿਰ ਕਿੰਨਾ ਕੁ ਭਜਨ ਕਰੀਏ, ਕਿੰਨਾ ਕੁ ਸਮਾਂ ਆਪਾਂ ਬੰਦਗੀ ਕਰੀਏ। ਠੀਕ, ਅਸੀਂ ਮਨ ਨੂੰ ਚਲਾਉਣ ਵਾਸਤੇ ਨੇਮ ਬਣਾਉਂਦੇ ਹਾਂ, ਇਹਨੂੰ ਬਣਾਉਣ ਬੰਨ੍ਹਦੇ ਹਾਂ, ਪਰ ਕਬੀਰ ਸਾਹਿਬ ਜੀ ਨੇ ਅਗਲਾ ਬਚਨ ਕਿਹਾ ਕਿ ਪ੍ਰਾਣਾ ਤੋਂ ਪੁਕਾਰ। ਮਹਾਰਾਜ ਜੀ ਦਾ ਬਚਨ ਕਬੀਰ, ਕੇਸੋ ਕੇਸੋ ਕੂਕੀ ਹੈ, ਇਹ ਆਪਾਂ ਰਾਤੀ ਕਰ ਰਹੇ ਸਾਂ ਵਿਚਾਰ। ਕੇਸੋ ਦਾ ਲਫ਼ਜ਼ੀ ਅਰਥ ਆਪਾਂ ਕੀਤਾ ਸੀ ਜੀ ਕੇਸਵ। ਉਂਝ ਮੈਂ ਅਰਜ਼ ਕੀਤੀ, ਸ਼ਬਦ ਜ਼ਿਆਦਾਤਰ ਕ੍ਰਿਸ਼ਨ ਜੀ ਵਾਸਤੇ ਵਰਤਿਆ ਜਾਂਦਾ, ਕੇਸੋ ਕੇਸਵ ਕੇਸਵਾ, ਗੁਰਬਾਣੀ ਚ ਸਾਰੇ ਹੁੰਦੇ ਨੇ ਜੀ। ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸਵਾ, ਪਰ ਲਫ਼ਜ਼ੀ ਅਰਥਾਂ ਇਹ ਜਿਹਦੇ ਕੇਸ ਬੜੇ ਸੋਹਣੇ ਨੇ, ਪਰ ਇਹਦਾ ਅਰਥ ਆਪਾਂ ਪਰਮੇਸ਼ਵਰ ਨਾਲ ਲਵਾਂਗੇ। ਇੱਕ ਹੋਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਜੀ, ਇਹ ਪੂਰਬ ਤੇ ਪੱਛਮ ਦੇ ਜਿਹੜੇ ਨਾਮ ਨੇ ਉਹਨਾਂ ਨੂੰ ਮਿਲਾਉਂਦੀ ਹੈ। ਫਿਰ ਸੁਣਿਓ, ਹਾਲਾਂਕਿ ਪੂਰਬ ਦੇ ਬਹੁਤ ਜ਼ਿਆਦਾ ਨਾਮ ਜਿਹੜੇ ਨੇ ਉਹ ਦੇਵਤਿਆਂ ਨਾਲ ਸੰਬੰਧਿਤ ਨੇ, ਬਹੁਤ ਸਾਰੇ ਸ਼ਬਦ ਕ੍ਰਿਸ਼ਨ ਜੀ ਨਾਲ ਸੰਬੰਧਿਤ ਨੇ ਜੀ ਲਫ਼ਜ਼। ਜਦੋਂ ਆਪ ਜੀ ਪੜ੍ਹਦੇ ਹੋ ਸਵਈਏ, ਕਵਲ ਨੈਣ ਮਧੁਰ ਬੈਨ, ਉਹ ਕੀ ਹੈ? ਜਦੋਂ ਆਪ ਜੀ ਸ਼ਬਦ ਪੜ੍ਹਦੇ ਹੋ ਦਾਮੋਦਰ, ਇਹ ਸ਼ਬਦ ਹੈ ਦਾਮੋਦਰ, ਦਾਮ ਦਾ ਅਰਥ ਰੱਸੀ, ਜਿਹਦੇ ਉਂਝ ਵੈਸੇ ਵਿਦਵਾਨ ਅਰਥ ਕਰਦੇ ਨੇ ਕਿ ਜਿਹਦੇ ਲੱਕ ਦੇ ਦੁਆਲੇ ਤੜਾਗੀ ਬੰਨੀ ਹੈ। ਤੜਾਗੀ ਸਮਝਦੇ ਜੀ, ਪੁਰਾਣੇ ਸਮੇਂ। ਪਰ ਪ੍ਰਿੰਸੀਪਲ ਤੇਜਾ ਸਿੰਘ ਹੁਣ ਅਰਥ ਕੀਤੇ, ਕਹਿਣ ਲੱਗੇ ਕ੍ਰਿਸ਼ਨ ਜੀ ਬਾਲ ਅਵਸਥਾ ਜਦੋਂ ਯਸ਼ੋਦਾ ਜੀ ਨੂੰ ਤੰਗ ਕਰਦੇ ਸਨ, ਉਹਨਾਂ ਨੇ ਰੱਸੀ ਪਾ ਕੇ ਬੰਨ੍ਹ ਦਿੱਤਾ ਸੀ, ਉਦੋਂ ਸ਼ਬਦ ਹੋ ਗਿਆ ਦਮੋਦਰ। ਗੋਪਾਲ ਸ਼ਬਦ ਵਰਤਨੇ, ਪਰ ਮੈਂ ਬੇਨਤੀ ਕਰਾਂਗਾ, ਸਤਿਗੁਰਾਂ ਨੇ ਇਹ ਸਾਰੇ ਸ਼ਬਦ ਇੱਕ ਓਂਕਾਰ ਨਾਲ ਜੋੜ ਦਿੱਤੇ ਆ। ਜਿੱਥੇ ਦੇਵਤਾ ਦੇ ਰੂਪ ਚ ਅਰਥ ਆਇਆ, ਕੋਈ ਸ਼ੱਕ ਨਹੀਂ, ਹੁਣ ਰਾਮ ਸ਼ਬਦ ਹੈ। ਅਸੀਂ ਪੜ੍ਹਨੇ ਆ, ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿ ਸੂਰ। ਉੱਥੇ ਰਾਮ ਕਾ ਲਫ਼ਜ਼ੀ ਅਰਥ ਆਪ ਕੋਈ ਟੀਕਾ ਪੜ੍ਹਿਓ, ਦਰਸ ਰਾਮ ਚੰਦਰ ਜੀ ਹੈ, ਅਸੀਂ ਪੜ੍ਹਨੇ ਆ। ਪਰ ਰਾਮ ਸ਼ਬਦ ਰਾਮ ਚੰਦਰ ਜੀ ਦੇ ਯੁੱਗ ਤੋਂ ਪਹਿਲਾਂ ਵੀ ਜਪਿਆ ਜਾਂਦਾ ਸੀ, ਪ੍ਰਹਿਲਾਦ ਜੀ ਜਪ ਰਹੇ ਨੇ, ਰਾਮ ਨਾਮ ਜਪਵੋ ਕਰੈ ਖਿਰਦੈ ਹਰ ਜੀ ਕੋ ਸਿਮਰਨ ਤਰੈ। ਸੋ ਖੈਰ, ਮੇਰੀ ਇਹ ਬੇਨਤੀ ਹੈ, ਜਿਹੜਾ ਸ਼ਬਦ ਕੇਸੋ ਹੈ, ਇਹਦੇ ਅਰਥ ਜਿਹਦੇ ਕੇਸ ਸੋਹਣੇ, ਇਹ ਪਰਮੇਸ਼ਵਰ ਵਾਸਤੇ ਵਰਤਿਆ ਹੈ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਜਿਹੜੇ ਇਸਲਾਮੀ ਮਤ ਨਾਲ ਸ਼ਬਦ ਸੰਬੰਧਿਤ ਨੇ,
संबंधित शब्द ने उन्हां दी वरतों भी की। आप जी जाप साहब पढ़ दे संगत जी, जाप साहब दे विच अरबी, फारसी, ब्रज भाषा ते संस्कृत। कुछ विद्वान कहिंदे ने जिहड़ा उर्दू की बनावट है सच एह सानू जाप साहब दे विचों मिलदी है जी। खैर मैं आप नूं बेनती कर लगा, इत्थे भगत जी ने कहा भी जे तू देई सवल करनी है ते राम भज, फिर किन्ना समा भज, किन्ना समा याद कर। भगत जी दे बच्चे ने कबीर केसो केसो कूकी है अपने प्राणा तो पुकार उसनू, ना सोईए असार। असार दे लफ्जी अर्थ आपां कीते सन बेखबर गाफिल, तू गाफिल हो के सौ ना, उठ जाग ते जाग के परमात्मा दी बंदगी कर। अठे पैर तू कूकदा रहेगा रात दिवस के कूकने कबू के सुने, पुकार कदी ता तेरी पुकार सुनी जाएगी ना। हुण इत्थे एक बेनती होर एक दो करनिया ने जी। एक तो उन्हें कहा भी तू जाग, वेखो जागना ते सौना भी दो तरह का है। उंज वैसे गुरबाणी ने कहा बहुत प्रकार का है जागना ते सौना। कई बारी साडा तन जागदा है पर मानसिक तौर ते साडे इंद्रे सुते रहिंदे आ। इत्थे उन्हें कहा भी बेखबर हो कि सौना, गाफल हो के सौना, तू जाग। हुण अखां देखदियां ने पर जे अखां पर तन पर धन ही देख के मन फुरने बनांदा, अखां सुतियां होईयां ने। कन्न सुणदे ने पर जे निंदिया चुगली सुनी जांदे आ, गुरदेव कहिंदे कुक नींद भी सुते हुए ने। नैनो नींद पर दृष्ट विकार, सरवण सोए सुन नींद विचार, रसना सोई लो मीठे स्वाद मन सोया माया बिस्मात। हुण इहनू जगाण वास्ते गुरबाणी ने कई तरह के सानू तरीके दसे भी किसे तरीके नाल इह जाग पै। थोड़ी बेनती सुनियो कि कूक पुकार तुहानू याद कर। हुण उहनू जगाण वास्ते मौत भी चेते कराई, किसे तरीके नाल जाग पै। इहनू जगाण वास्ते सच है कि नाशवानता भी याद कराई। कबीर साहब दे तीन श्लोक जी आपां पहलां इहदी विचार कर चुके हां। ਉਹ ਇੱਕ ਬਚਨ ਹੈ ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪੈ ਦੁੱਖ। ਤੂੰ ਸੁੱਤਾ ਕੀ ਕਰ ਰਿਹਾ ਗਾਫਲਤਾਈ ਦੀ ਨੀਂਦ ਵਿੱਚ, ਉੱਠ ਜਾਗ ਤੇਰੇ ਅੰਦਰ ਨੂੰ ਪੈ ਆ ਜਾਏ। ਜਾਗ ਰੋਏ ਪੈ ਦੁੱਖ ਜਾਕਾ ਬਾਸਾ ਗੁਰਮੈ, ਜਿਨ੍ਹਾਂ ਦਾ ਵਸੇਬਾ ਹੀ ਕਬਰਾਂ ਵਿੱਚ ਹੈ ਸੋ ਕਿਉਂ ਸੋਵੈ ਸੁੱਖ। ਇਹਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਜਾਣੇ ਜਿਹਦੇ ਸਾਹਮਣੇ ਮੌਤ ਹੈ, ਤੂੰ ਤਾਂ ਮੌਤ ਵਾਲੀ ਕਬਰ ਵਿੱਚ ਪਿਆ ਹੋਇਆ, ਤੂੰ ਕਿਹੜੀ ਗਾਫਲਤਾਈ ਦੀ ਨੀਂਦ ਵਿੱਚ ਸੁੱਤਿਆ ਹੋਇਆ, ਤੂੰ ਜਾਗ। ਉੱਥੇ ਉਹਨਾਂ ਨੇ ਸਾਨੂੰ ਮੌਤ ਯਾਦ ਕਰਾਈ। ਮਹਾਰਾਜ ਨੇ ਕਿਹਾ ਵੀ ਜਾਗ ਰੋਏ ਪੈ ਦੁੱਖ ਜਾਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ। ਹੁਣ ਇਹਦੇ ਨਾਲ ਅਗਲਾ ਸਲੋਕ ਹੈ ਕਬੀਰ ਸੋਤਾ ਕਿਆ ਕਰੇ ਬੈਠਾ ਰਹੋ ਔਰ ਜਾਗ। ਗੁਰਮੁਖੋ ਬੰਦਾ ਬਹਿਗਾ ਜਾਗਦਾ ਵੀ ਬੈਠੇਗਾ ਨਾ, ਇੱਕ ਬੈਠ ਰਹੋ ਦੂਜਾ ਜਾਗਦਾ ਰਹੋ। ਬੈਠਾ ਰਹੋ ਔਰ ਜਾਗ, ਕੀ ਜਾਗ? ਹੁਣ ਬੰਦੇ ਜਾਗ ਤਾਂ ਪੈਂਦੇ ਆ ਸਵੇਰੇ ਸਵੇਰੇ। ਸੱਚੀ ਤੁਹਾਨੂੰ ਕਹਿੰਦਾ ਬਾਬਾ ਸ਼ਾਮ ਸਿੰਘ ਜੀ, ਮੇਰਾ ਖਿਆਲ ਉਹਨਾਂ ਦੀ ਵੀ ਇਹ ਸ਼ਤਾਬਦੀ ਏ, ਇਹ ਸਾਲ 123 ਸਾਲ ਦੇ ਕਰੀਬ ਬਾਬਾ ਸ਼ਾਮ ਸਿੰਘ ਜੀ ਉਮਰ ਭੋਗ ਕੇ ਗਏ। ਆਪ ਬੜੀ ਵਾਰੀ ਆਪਾਂ ਜ਼ਿਕਰ ਕੀਤਾ, ਜਿਨ੍ਹਾਂ ਦਾ ਸਿਰੰਦਾ ਸਿੱਖ ਅਜਾਇਬ ਘਰ ਵਿੱਚ ਪਿਆ ਹੋਇਆ, ਜਿਨ੍ਹਾਂ ਦਾ ਰੋਜ਼ ਦਾ ਨੇਮ ਇੰਨੇ ਕਮਾਲ ਦਾ ਸੀ ਜੀ। ਸੱਚ ਕਹਿੰਦੇ ਹਾਂ ਕਿ ਅਸੀਂ ਤਾਂ ਸਿਰਫ ਗੱਲਾਂ ਵਾਲੇ ਪ੍ਰਚਾਰਕ ਹਾਂ। 70 ਸਾਲ ਬਿਨਾਂ ਨਾਗਾ ਅੰਮ੍ਰਿਤ ਵੇਲੇ ਦਾ ਕੀਰਤਨ ਕਰਨਾ, ਇਹ ਗੁਰੂ ਰਾਮਦਾਸ ਦੀ ਕਿਰਪਾ ਹੀ ਹੈ। ਅੱਜ ਕਿਵਾੜ ਖੁੱਲਦਾ, ਸੰਗਤ ਬਾਹਰ ਬੈਠੀ ਹੁੰਦੀ ਹੈ ਨਾ। 70 ਸਾਲ ਉਹਨਾਂ ਦਾ ਜੀਵਨ ਲਿਖਣ ਵਾਲੇ ਕਹਿੰਦੇ ਆ, ਆਮ ਨਹੀਂ, ਉਹਨਾਂ ਦਾ ਜੀਵਨ PhD ਕੀਤੇ ਹੋਏ ਡਾਕਟਰਾਂ ਨੇ ਯੂਨੀਵਰਸਿਟੀ 'ਚ ਲਿਖਿਆ। 70 ਸਾਲ ਉਹ ਜਦੋਂ ਕਿਵਾੜ ਖੁੱਲਦਾ ਸੀ ਤੇ ਪਹਿਲਾ ਸ਼ਬਦ ਖੁੱਲਣ ਲੱਗਿਆ, ਜਦੋਂ ਅੰਦਰੋਂ ਸਮਾਂ ਪਤਾ ਲੱਗ ਜਾਣਾ, ਘੜਿਆਲ ਵੱਜਦਾ ਸੀ ਉਦੋਂ ਜਦੋਂ ਖੁੱਲਣ ਲੱਗਦੇ ਸਨ, ਤੇ ਇੱਕੋ ਦਮ ਸਰੰਦਾ ਪਕੜ ਕੇ ਉੱਚੀ ਸਰੀ ਆਵਾਜ਼ ਵੀ ਸੰਗਤ ਨੂੰ ਕਹਿੰਦੇ ਸਨ, ਗਾਓ ਕਿ ਦਰ ਮਾਦੇ ਤਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੁੱਲ ਕਿਵਾੜ। ਅੱਜ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਤਨਾ ਮਰਜ਼ੀ ਕੋਈ ਤਕੜਾ ਬੰਦਾ ਆ ਜਾਏ, ਅਮੀਰ ਆ ਜਾਏ, ਵਜ਼ੀਰ ਆ ਜਾਏ,
ਕਿਸੇ ਦਾ ਨਾਮ ਲੈ ਕੇ ਸੰਗਤੀ ਰੂਪ ਚ ਅਰਦਾਸ ਨਹੀਂ ਹੁੰਦੀ। ਆਪ ਨੂੰ ਪਤਾ ਸਭ ਤੋਂ ਪਹਿਲੀ ਅਰਦਾਸ ਜਦੋਂ ਆਪਾਂ ਸੇਵਾ ਕਰਨ ਜਾਂਦੇ ਹਾਂ ਇਸ਼ਨਾਨ ਦੀ, ਜੀ ਜਿਨ੍ਹਾਂ ਸਿੰਘਾਂ ਕੀਤੇ ਉਹਨੂੰ ਪਤਾ ਹੋਣਾ, ਸਭ ਤੋਂ ਪਹਿਲਾਂ ਇਸ਼ਨਾਨ ਕਰਾਉਣ ਦੀ ਅਰਦਾਸ ਹੁੰਦੀ ਹੈ। ਇਸ ਤਰ੍ਹਾਂ ਨਹੀਂ ਕਦਮ ਜਾ ਕੇ ਇਸ਼ਨਾਨ ਕਰਾ ਦਿੱਤਾ, ਉੱਥੇ ਅਰਦਾਸ ਹੁੰਦੀ ਹੈ ਬਕਾਇਦਾ ਕਿ ਇਸ਼ਨਾਨ ਕਰਾਉਣ ਲੱਗਿਆ ਉਦੋਂ ਪਹਿਲਾਂ ਅਰਦਾਸ ਕਰਦੇ ਆ। ਫਿਰ ਜਿਹੜੀ ਅਰਦਾਸ ਦੇਖਦੀ ਹੁੰਦੀ ਹੈ ਉਹਦੇ ਵਿੱਚ ਸਿਰ ਬਾਬਾ ਸ਼ਾਮ ਸਿੰਘ ਜੀ ਦਾ ਨਾਂ ਲਿਆ ਜਾਂਦਾ। ਖੈਰ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਉਦੋਂ ਤਾਂ ਵੇਖੋ ਸਮਾਂ ਕਦੇ ਪੇਪਰ ਹੀ ਆਉਂਦਾ ਸੀ, ਸਪਤਾਹਿਕ ਆਉਂਦਾ ਸੀ, ਇਹ ਇਸ ਤਰ੍ਹਾਂ ਨਹੀਂ ਸਨ। ਉਹਨਾਂ ਦਾ ਜੀਵਨ ਪਟਿਆਲਾ ਯੂਨੀਵਰਸਿਟੀ ਛਾਪਿਆ ਤੇ ਉਹ ਚ ਇੱਕ ਘਟਨਾ ਲਿਖੀ ਹੈ। ਉਹਦੇ ਵਿੱਚ ਕਹਿੰਦੇ ਨੇ ਜਦੋਂ ਬਿਰਧ ਬਹੁਤ ਹੋ ਗਏ ਨਾ ਤੇ ਕਿਸੇ ਨਾ ਕਿਸੇ ਸੇਵਾਦਾਰ ਨੇ ਕੋਲ ਰਹਿਣਾ, ਤੇ ਇੱਕ ਦਿਨ ਉਹ ਰਾਤ ਉੱਠੇ ਕਿਰਿਆ ਸੋਧਣ ਲਈ ਜਾਣਾ ਸੀ। ਬਜ਼ੁਰਗ ਬਹੁਤ ਹੋਏ, 123 ਸਾਲ ਕੋਈ ਥੋੜੀ ਉਮਰ, ਤੇ ਉਹਨਾਂ ਦੇਖਿਆ ਜਿਹੜਾ ਉਹਨਾਂ ਦਾ ਸੇਵਾਦਾਰ ਸੀ ਨਾ ਉੱਥੇ ਸੇਵਾ ਸ਼ਹਿਰ ਚ ਆਇਆ, ਉਹ ਤੇ 4 ਦਿਨਾਂ ਦੀ ਪੁਰਾਣੀ ਅਖਬਾਰ ਪੜ੍ਹੀ ਜਾਏ ਰਾਤ ਨੂੰ। ਉਠਦਿਆਂ ਸਾਰ ਉਹਨਾਂ ਕਿਹਾ, ਕਹਿਣ ਲੱਗੇ ਪੜਵਿਆ ਮਨ ਤਾਂ ਅੱਗੇ ਕਿਉਂ ਨਹੀਂ ਟਿਕਦਾ, ਆਹ ਵੇਲਾ ਜਪਜੀ ਸਾਹਿਬ ਪੜ੍ਹਨ ਦਾ ਕਿ ਅਖਬਾਰਾਂ ਪੜ੍ਹਨ ਦਾ ਹੈ। ਮੈਂ ਸਿਰਫ ਬੇਨਤੀ ਕੀਤੇ, ਸ਼ਬਦ ਉਹਨਾਂ ਹੀ ਵਰਤਿਆ, ਬੈਠਾ ਰਹੋ ਔਰ ਜਾਗ ਦਾ ਮਤਲਬ ਫੇਸਬੁੱਕ ਦੇਖਣਾ ਨਹੀਂ, ਬੈਠਾ ਰਹੋ ਔਰ ਜਾਗ ਦਾ ਅਰਥ ਬਾਕੀ ਗੱਲਾਂ ਕਰਨੀਆਂ ਨਹੀਂ, ਸਭ ਤੋਂ ਪਹਿਲਾਂ ਜਦੋਂ ਤੂੰ ਉੱਠਿਆ ਬੈਠ, ਤੇ ਬੈਠ ਕੇ ਤੂੰ ਕੁੱਕਣਾ ਸ਼ੁਰੂ ਕਰ। ਤੇ ਉਹ ਸਤਿਗੁਰਾਂ ਨੇ ਸਭ ਤੋਂ ਪਹਿਲਾਂ, ਚਲੋ ਆਪਾਂ ਹੁਣ ਕਹਿੰਦੇ ਹਾਂ ਸਭ ਤੋਂ ਪਹਿਲਾਂ ਇਸ਼ਨਾਨ, ਤੇ ਇਸ਼ਨਾਨ ਕਰਨਾ ਹੈ ਜੀ। ਕਈ ਗੁਰਮੁਖ ਪਿਆਰੇ ਕੇਸੀ ਕਰਦੇ ਆ, ਉਹਨਾਂ ਦੀ ਆਪਣੀ ਆਪਣੀ ਚੋਇਸ ਹੈ, ਆਪਣੀ ਮਰਜ਼ੀ ਹੈ। ਪਰ ਹੁਣ ਜੇ ਕਹਿ ਦਿਓ ਇਸ਼ਨਾਨ ਦੀ ਲੋੜ ਹੀ ਕੋਈ ਨਹੀਂ ਜੀ, ਨਾ, ਇਸ਼ਨਾਨ ਨੂੰ ਉੱਥੇ ਖੰਡਨ ਕੀਤਾ ਜਿਹੜਾ ਭਗਤੀ ਤੋਂ ਵਿਹੂਣਾ ਹੈ। ਜਿਵੇਂ ਅਸੀਂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਕਿ ਤੀਰਥ ਇਸ਼ਨਾਨ ਨੂੰ ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਾਲ ਫਿਰ ਜੋਨੀ ਆਵੇ। ਪਰ ਗੁਰੂ ਸਾਹਿਬ ਨੇ ਤਾਂ ਕਿਹਾ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਪਰ ਸਭ ਤੋਂ ਪਹਿਲਾਂ ਇਸ਼ਨਾਨ ਤੋਂ ਪਹਿਲਾਂ ਕੀ ਕਰੇ, ਇਸ਼ਨਾਨ ਤੋਂ ਪਹਿਲਾਂ ਸਿੱਖ ਜਦੋਂ ਜਾਗ ਆਵੇ, ਮਹਾਰਾਜ ਕਹਿੰਦੇ ਉੱਠਦਿਆਂ ਸਾਰ ਜਾਂ ਤਾਂ ਸਿਮਰਨ ਕਰੇ। ਤੇ ਮੈਂ ਇੱਕ ਤਰੀਕਾ ਸਾਰੀਆਂ ਸੰਗਤਾਂ ਨੂੰ ਥਾਂ ਤੇ ਇੱਕੋ ਬੇਨਤੀ ਕਰੀ ਜਾ ਰਿਹਾ, ਜਿਸ ਮੁਲਕ ਜਾਣਾ ਸੱਚੀ ਤੁਹਾਨੂੰ ਕਹਾਂ ਸੰਗਤਾਂ ਸੁਣਨ ਵਾਸਤੇ ਬਹੁਤ ਇਕੱਠ ਹੁੰਦਾ, ਜਦੋਂ ਪੁੱਛੀਦਾ ਸਾਰੇ ਜਪਜੀ ਸਾਹਿਬ ਕਰਦੇ ਹੋ, ਸਾਰੇ ਚੁੱਪ ਕਰ ਜਾਂਦੇ ਟਾਵੇਂ ਟਾਵੇਂ। ਆਪਾਂ ਤਾਂ ਪਹਿਲੀ ਬਾਣੀ ਨਾਲ ਹੀ ਅਜੇ ਜੁੜੇ ਹੋਏ, ਉੱਠਦਿਆਂ ਸਾਰੇ ਨੇਮ ਬਣਾਈਏ। ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲਾਂ ਕਰਨੀਆਂ, ਸਭ ਤੋਂ ਪਹਿਲਾਂ ਬਾਬਾ ਜੀ ਦੇ ਬਚਨ ਪੜ੍ਹਨੇ ਇਸ ਭਾਵਨਾ ਨਾਲ। ਤੇ ਮਹਾਰਾਜ ਕਹਿੰਦੇ ਨੇ ਤੂੰ ਬੈਠਾ ਰਹੋ ਔਰ ਜਾਗ, ਕੀ ਜਾਗ, ਜਾ ਕੇ ਸੰਗਤੇ ਵਿਛੜਾ ਤਾਂ ਹੀ ਕਹਿ ਸੰਗਲਾ, ਇਹ ਜਾਗਣ ਦਾ ਮਤਲਬ। ਤੀਸਰਾ ਉਹਨਾਂ ਦਾ ਸਲੋਕ ਹੈ ਕਬੀਰ, ਮੈਂ ਇਸ ਤੁਕ ਦੇ ਅਰਥ ਫਿਰ ਕਰ ਰਿਹਾ, ਕਬੀਰ ਕੇਸੋ ਕੀਸੋ ਕੂਕੀਆ ਨਾ ਸੋਈਏ ਅਸਾਰ। ਉੱਥੇ ਉਹਨਾਂ ਦਾ ਬਚਨ ਹੈ ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਕੂਕ ਤੂੰ ਉੱਠ ਕੇ ਨਾ ਜਪੈ ਮੁਰਾਰ। ਹੁਣ ਥੋੜੀ ਜੀ ਕੋਈ ਆਵਾਜ਼ ਦੇਵੇ ਆਪਾਂ ਬਰਦਾਸ਼ਤ ਨਹੀਂ ਕਰਦੇ। ਸੱਚੀ ਤੁਹਾਨੂੰ ਦੱਸਾਂ, ਜਦੋਂ ਵੀ ਕੋਈ ਨੀਂਦ ਤੋਂ ਹਟਾਉਂਦਾ ਸਾਨੂੰ ਬਿਲਕੁਲ ਨਹੀਂ ਚੰਗਾ ਲੱਗਦਾ, ਭਾਵੇਂ ਅੱਤ ਦਾ ਨਜ਼ਦੀਕੀ ਰਿਸ਼ਤੇਦਾਰ ਹੋਵੇ। ਮਹਾਰਾਜ ਨੇ ਉੱਥੇ ਵਜਨ ਕੀਤਾ ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਲ ਪਸਾਰ। ਉਦੋਂ ਕਿਸੇ ਨੇ ਠਾਣਾ, ਮੈਂ ਤਾਂ ਬੇਨਤੀ ਕੀਤੀ ਸਾਨੂੰ ਜਗਾਉਣ ਵਾਸਤੇ ਵੀ ਉਹ ਮੌਤ ਚੇਤੇ ਕਰਾਈ ਗਈ। ਜਿਵੇਂ ਇੱਕ ਦੋ ਬਚਨ ਆਪਾਂ ਹੋਰ ਲੈਂਦੇ ਹਾਂ, ਆਪ ਜੀ ਸਤਿਗੁਰਾਂ ਦਾ ਸ਼ਬਦ ਪੜ੍ਹ ਦੇਖੋ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ। ਅੱਗੇ ਕੀ ਹੈ, ਦੁਨੀਆਂ ਮੁਕਾਮੇ ਫਾਨੀ, ਦੁਨੀਆਂ ਮੁਕਾਮੇ ਫਾਨੀ, ਮੁਕਾਮ ਦਰ ਤੇ ਟਿਕਾਣਾ, ਜਿਸ ਦੁਨੀਆਂ ਨੂੰ ਮੇਰੇ ਮਨਾਂ ਤੋਂ ਆਪਣਾ ਘਰ ਟਿਕਾਣਾ ਬਣਾਈ ਬੈਠੇ, ਇਸ ਦੁਨੀਆਂ ਨੇ ਇੱਕ ਦਿਨ ਫਨਾ ਹੋ ਜਾਣਾ ਹੈ, ਪਤਾ ਨਹੀਂ ਕਦੋਂ ਹੋ ਜਾਏ। ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਤਹਿਕੀਕ ਤਹਿਕੀਕਾਤ ਪੜਚੋਲ ਕਰ ਲੈ। ਮਹਾਰਾਜ ਕਹਿ ਮੈਂ ਤੈਨੂੰ ਸੱਚ ਕਹਿ ਰਿਹਾ, ਤੂੰ ਕਿਸੇ ਹੋਰ ਬੰਦੇ ਨੂੰ ਹੀ ਪੁੱਛ ਕੇ ਵੇਖ ਲਈ, ਸੂਝਵਾਨਾਂ ਨੂੰ ਪੁੱਛ ਕੇ ਵੇਖ, ਜਿੰਨੀ ਮਰਜ਼ੀ ਪੜਚੋਲ ਕਰ, ਜਿਸ ਥਾਂ ਤੇ ਆਪਾਂ ਰਹਿੰਦੇ ਹਾਂ ਇੱਕ ਦਿਨ ਖਤਮ ਹੋਣ ਵਾਲੀ ਹੈ। ਤਹਿਕੀਕ ਦਿਲਦਾਨੀ, ਅਗਲਾ ਬਚਨ ਆਪਣੇ ਤੇ ਟੁਕਾਇਆ, ਮਮ ਸਰ ਮੁਵੇ ਅਜ਼ਰਾਈਲ ਗ੍ਰਫਤ ਹੈ
ਤਿਲ ਖੇਚਣਾ ਦਾਨੀ, ਇਹ ਕਾਹਦੇ ਵਾਸਤੇ ਸਮਝਾਇਆ ਜੀ? ਇਹ ਝੂਠ ਨਹੀਂ, ਸੱਚੀ ਇਹ ਗੱਪ ਨਹੀਂ, ਇਹ ਮੇਰੇ ਤੁਹਾਡੇ ਨਾਲ ਵਾਪਰਨ ਵਾਲਾ। ਮਮ ਸਰ ਮੂਵੇ, ਮੇਰੇ ਸਿਰ ਦੇ ਮੂਵੇ ਵਾਲਾਂ ਨੂੰ ਕੇਸਾਂ ਨੂੰ ਮੌਤ ਦੇ ਫਰਿਸ਼ਤੇ ਨੇ ਪਕੜਿਆ ਹੋਇਆ, ਉਹ ਦਿਲਾ ਤੈਨੂੰ ਸਮਝਣੀ ਪੈਂਦੀ, ਉੱਠ ਕੇ ਰੱਬ ਦੀ ਬੰਦਗੀ ਕਰਿਆ ਕਰ, ਸਿਮਰਨ ਕਰ। ਮੈਂ ਫਿਰ ਬੇਨਤੀ ਕਰਾਂ, ਮਮ ਸਰ ਮੂਵੇ ਅਜ਼ਰਾਈਲ ਗ੍ਰਿਫਤਾਰ ਦਿਲ ਖੇਚਣਾ ਦਾਨੀ। ਆ ਪਾਠ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਦਾ, ਜਾਗ ਲਿਖੋ ਰੇ ਮਨਾ ਕਬੀਰ, ਕੇਸੋ ਕੇਸੋ ਕੋ ਕੀਆ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਾਂ ਗਾਫਲ ਸੋਇਆ, ਤੂੰ ਬੇਖਬਰ ਹੋ ਕੇ ਸੌ ਗਿਆ, ਜੋ ਤਨ ਉਪਜਿਆ ਸੰਘ ਹੀ ਸੋਪੀ ਸੰਘ ਨ ਹੋਇਆ। ਜਿਹੜਾ ਤਨ ਸੰਘ ਚ ਹੈ ਇਸ ਤਨ ਨੇ ਜਾਣਾ ਨੀ। ਮਾਤ ਪਿਤਾ ਸੁਤ ਬੰਧਨ ਹਿਤ ਜਾਸੋ ਕੀ ਨਾ, ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲੋ ਵਿਵਹਾਰ ਹੈ ਜਬ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨ। ਇੱਥੇ ਭਗਤ ਜੀ ਕਹਿ ਰਹੇ ਸਨ, ਕਬੀਰ ਕੇਸੋ ਕੇਸੋ ਕੂਕੀਐ, ਉਹਨੂੰ ਪੁਕਾਰੀਏ ਨਾ ਸੋਈਏ ਅਸਾਰ, ਬੇਖਬਰ ਹੋ ਕੇ ਨਾ ਸੋਈਏ, ਰਾਤ ਦਿਵਸ ਕੇ ਕੂਕਨੇ ਕਬੂ ਕਿ ਸੁਣੇ ਪੁਕਾਰ। ਰਾਤ ਦਿਨ ਪੁਕਾਰੇਗਾ ਤੇ ਉਹ ਪੁਕਾਰ ਜ਼ਰੂਰ ਸੁਣੇਗਾ। ਹੁਣ ਅਗਲਾ ਬਚਨ ਸੀ ਜੀ ਜਿਹੜਾ ਆਪਾਂ ਕੱਲ ਨਹੀਂ ਸੀ ਕੀਤਾ, ਇਹ ਆਪ ਜੀ ਥੋੜਾ ਧਿਆਨ ਦਿਆ ਜੀ, ਆਪ ਸਤਿਗੁਰੂ ਦੀ ਬਾਣੀ ਵੱਲ ਆਪਾਂ ਜ਼ਿਆਦਾ ਵੈਸੇ ਰਹਿੰਦੇ ਹਾਂ। ਕਬੀਰ ਕਾਇਆ ਕਜਲੀ ਬਨ ਭਇਆ, ਭਗਤ ਕਬੀਰ ਸਾਹਿਬ ਜੀ ਕਹਿ ਰਹੇ ਜਿਹੜੀ ਸਾਡੀ ਕਾਇਆ ਹੈ, ਕੱਲ ਮੈਂ ਆਪ ਜੀ ਨੂੰ ਕਿਹਾ ਸੀ ਇੱਥੇ ਲਫ਼ਜ਼ ਵਰਤਿਆ ਕਜਲੀ, ਪਰ ਸੰਸਕ੍ਰਿਤ ਦਾ ਸ਼ਬਦ ਹੈ ਕਦਲੀ, ਕਦਲੀ ਦਾ ਅਰਥ ਕੇਲਾ, ਬਨ ਦਾ ਅਰਥ ਜੰਗਲ। ਕਬੀਰ ਕਾਇਆ ਕਜਲੀ ਬਨ ਭਇਆ, ਆ ਸਾਡੇ ਮਨੁੱਖਾਂ ਦਾ ਜਿਹੜੀ ਕਾਇਆ ਹੈ ਸਰੀਰ ਹੈ, ਇਹ ਕੇਲਿਆਂ ਦਾ ਜੰਗਲ ਹੈ। ਤੇ ਅਗਲਾ ਬਚਨ ਇਹਦੇ ਵਿੱਚ ਹੈ ਕਿ ਮਨ ਕੁੰਚਰ ਮੈਂ ਮੰਤ, ਹੁਣ ਕਈਆਂ ਨੇ ਮੈਂ ਮੰਤ ਇਕੱਠਾ ਪਾਠ ਲਿਖਿਆ ਹੈ, ਪਰ ਮੇਰਾ ਖਿਆਲ ਉੱਤੇ ਵੱਖਰਾ ਵੱਖਰਾ ਪਾਠ ਆ ਰਿਹਾ ਹੋਣਾ। ਹੁਣ ਇਹਦਾ ਅਰਥ ਹੈ ਕਿ ਇਹ ਸਰੀਰ ਜਿਹੜਾ ਹੈ ਇਹ ਅਸਲ ਚ ਕੇਲਿਆਂ ਦਾ ਕੋਮਲ ਕੋਮਲਤਾ ਦਾ ਜੰਗਲ ਹੈ, ਤੇ ਇਹਦੇ ਵਿੱਚ ਰਹਿ ਵੜ ਕੌਣ ਗਿਆ? ਕਹਿਣ ਲੱਗੇ ਮਨ ਕੁੰਚਰ, ਕੁੰਚਰ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਹਾਥੀ, ਮਨ ਹਾਥੀ, ਤੇ ਨਾਲ ਸ਼ਬਦ ਵਰਤਿਆ ਮੈਂ ਮੰਤ, ਇਹਦਾ ਪਾਠ ਮੈਂ ਕਰਨਾ, ਇਹਦਾ ਅਰਥ ਇਹ ਆਪਣਾ ਜੀ ਨਸ਼ਾ ਜਿਹਨੂੰ ਮੈਂ ਕਹਿੰਦੇ ਹਾਂ, ਫਾਰਸੀ ਦਾ ਸ਼ਬਦ ਹੈ ਮੈਂ। ਉਂਝ ਮਹਾਰਾਜ ਦੀ ਬਾਣੀ ਆਪ ਪੜ੍ਹਦੇ ਹੋ, ਇੱਥੇ ਮੈਂ ਦਾ ਅਰਥ ਵਿੱਚ ਵੀ ਹੈ, ਘੱਟ ਘੱਟ ਮੈਂ ਹਰਜੂ ਬਸ ਹੈ ਮੈਂ ਹੈ ਨਾ, ਉੱਥੇ ਵੀ ਗੁਰੂ ਤੇਗ ਬਹਾਦਰ ਉਹ ਤੇ ਮੈਂ ਦਾ ਅਰਥ ਵਿੱਚ, ਇੱਥੇ ਮੈਂ ਦਾ ਅਰਥ ਹੈ ਨਸ਼ਾ ਸ਼ਰਾਬ ਮੰਤ। ਮੈਂ ਬੜਾ ਹੈਰਾਨ ਹੋਇਆ ਵੀ ਮੇਰਾ ਖਿਆਲ ਲਫ਼ਜ਼ ਇਹ ਹੀ ਇਕੱਲਾ ਮਿਲਿਆ ਗੁਰੂ ਗ੍ਰੰਥ ਸਾਹਿਬ ਚ। ਉਂਝ ਮੰਤ ਦਾ ਅਰਥ ਸਲਾਹ ਵੀ ਹੁੰਦਾ, ਮੰਤ ਦਾ ਅਰਥ ਮੰਤਰ ਵੀ ਹੁੰਦਾ, ਇੱਥੇ ਮੰਤ ਦਾ ਅਰਥ ਵੱਖਰਾ ਆਇਆ, ਇਹਦਾ ਅਰਥ ਮਸਤ ਮਸਤ ਹੋਇਆ, ਮੈਂ ਮੰਤ ਇਹਦਾ ਅਰਥ ਕਿ ਨਸ਼ੇ ਵਿੱਚ ਮਸਤ ਹੋਇਆ। ਹੁਣ ਫਿਰ ਇਹਦੇ ਅਖਰੀ ਅਰਥ ਪਹਿਲਾਂ ਧਿਆਨ ਨਾਲ ਸੁਣ ਲਈਏ ਜੀ, ਆਪਾਂ ਵਿਚਾਰ ਲਈਏ। ਕਬੀਰ ਕਾਇਆ ਕਜਲੀ ਬਨ ਭਇਆ, ਸਾਡਾ ਸਰੀਰ ਜਿਹੜਾ

ਸਤਿਗੁਰਾਂ ਨੇ ਕਿਹਾ ਕਿ ਮਨ ਜਿਹੜਾ ਹੈ ਉਹ ਨਸ਼ੇ ਚ ਹਾਥੀ ਜਿਵੇਂ ਹੈ ਉਸ ਤਰ੍ਹਾਂ ਹੈ। ਪਰ ਮੈਂ ਥੋੜੀ ਜਿਹੀ ਬੇਨਤੀ ਕਰਾਂ ਜੀ, ਚਲੋ ਦਾਰਸ਼ਨਿਕ ਲੋਕ ਜਿਹੜੇ ਨੇ, ਜਿਹੜੇ ਹੁਣ ਅੱਜ ਕੱਲ ਮਨੋਵਿਗਿਆਨਕ ਆਪਾਂ ਕਹਿੰਦੇ ਹਾਂ, ਉਹ ਮਨ ਦੀ ਵਿਆਖਿਆ ਕਰਦੇ ਆ। ਮੈਂ ਬੜੀ ਵਾਰੀ ਆਪ ਨਾਲ ਸਾਂਝ ਪਾਈ ਤੇ ਤੁਸੀਂ ਦੇਖੋ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਨੂੰ ਸਾਧਨ ਤੇ ਜ਼ੋਰ ਦਿੱਤਾ ਗਿਆ ਕਿ ਮਨ ਕਾਬੂ ਕੀਤਾ ਜਾਏ। ਪਰ ਕਮਾਲ ਦੀ ਗੱਲ, ਗੁਰਦੁਆਰੇ ਵਿੱਚ ਮਨ ਦੀ ਗੱਲ ਬੜੀ ਘੱਟ ਹੁੰਦੀ ਹੈ। ਮਨ ਇੰਨਾ ਚਲਾ ਕੇ ਆਪਣੀ ਗੱਲ ਹੋਣ ਹੀ ਨਹੀਂ ਦਿੰਦਾ, ਹਾਂ ਕਦੀ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦਾ। ਉਹ ਆਪਣੇ ਆਪ ਨੂੰ ਐ ਸੇਫ ਜ਼ੋਨ ਜਿਹਨੂੰ ਕਹਿੰਦੇ ਆ ਨਾ, ਉਹਦੇ ਵਿੱਚ ਆਪਣੇ ਆਪ ਰੱਖਦਾ। ਹੁਣ ਚਲੋ ਜਿਹੜੇ ਪੜ੍ਹੇ ਲਿਖੇ ਨੇ ਅੱਜ ਕੱਲ, ਚਲੋ ਇਹਨੂੰ ਮੈਡੀਕਲ ਦੇ ਤੌਰ ਤੇ ਮੰਨ ਲਿਆ ਗਿਆ, ਜਿਹੜੇ ਮਨੋਵਿਗਿਆਨਕ ਨੇ। ਮੈਂ ਬੜੀ ਵਾਰੀ ਕਿਹਾ, ਚਲੋ ਜੀ ਉਂਝ ਵੈਸੇ ਸਾਡੇ ਸਿੱਖਾਂ ਚ ਕਿਤਾਬਾਂ ਮਨ ਉੱਤੇ ਬਹੁਤ ਘਾਟੀਆਂ ਲਿਖੀਆਂ ਗਈਆਂ। ਇੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਿਤਾਬ ਹੈ, ਮੇਰਾ ਖਿਆਲ ਡਾਕਟਰ ਦਲਜੀਤ ਸਿੰਘ ਨੇ ਜੀ ਲੰਡਨ, ਮੈਂ ਮਿਲਿਆ ਵੀ ਹਾਂ ਡਾਕਟਰ ਦਲਜੀਤ ਸਿੰਘ ਵਿਰਕ ਸ਼ਾਇਦ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਇਸ ਮਨ ਕੋ ਕੋਈ ਖੋਜੋ ਪਾਏ। ਡਾਕਟਰ ਨੇਕੀ ਸਾਹਿਬ ਦੀ ਕਿਤਾਬ ਹੈ ਗੁਰਮਤ ਮਨੋਵਿਗਿਆਨ, ਇੱਕ ਉਹਨਾਂ ਦੀ ਕਿਤਾਬ ਯੂਨੀਵਰਸਿਟੀ ਨੇ ਛਾਪੀ ਸੀ ਅਚੇਤਨ ਦੀ ਲੀਲਾ, ਉਹ ਵੀ ਕਿਤਾਬ ਪੜ੍ਹਨ ਵਾਲੀ ਹੈ। ਕਿਉਂਕਿ ਮਨ ਤੇ ਬਹੁਤ ਘੱਟ ਕੰਮ ਕੀਤਾ ਗਿਆ ਜੀ, ਕਿਉਂਕਿ ਸਾਡਾ ਬਾਹਰਮੁਖੀ ਕੰਮ ਹੀ ਨਿਬੜਦਾ ਹੀ ਕੋਈ ਨਹੀਂ। ਹੁਣ ਅਸਲ ਚ ਮਨੋਵਿਗਿਆਨ ਇਹ ਕਹਿੰਦਾ ਵੀ ਮਨ ਦੇ ਤਿੰਨ ਰੂਪ ਕਹਿੰਦਾ ਨਾ, ਇਹ ਕੌਨਸ਼ੀਅਸ, ਸਬ ਕੌਨਸ਼ੀਅਸ, ਅਨਕੌਨਸ਼ੀਅਸ ਤੇ ਸੁਪਰ ਕੌਨਸ਼ੀਅਸ, ਇਹ ਸ਼ਬਦ ਅਸੀਂ ਵਰਤਨੇ। ਪਾਪਾ ਜਦੋਂ ਸਤਿਗੁਰੂ ਦੀ ਬਾਣੀ ਵੱਲ ਆਈਏ ਤੇ ਇੱਥੇ ਮਨ ਦੇ ਦੋ ਪੱਖ ਨੇ, ਇਹ ਵਿਰੋਧਾਭਾਸੀ ਵੀ ਹੈ। ਇੱਕ ਪਾਸੇ ਮਨ ਪੋਜ਼ਿਟਿਵ ਹੈ, ਦੂਜੇ ਪਾਸੇ ਉਹੀ ਮਨ ਨੈਗੇਟਿਵ ਹੈ। ਇਹਨੂੰ ਸੁੱਖ ਆਪਣੀ ਬੋਲੀ ਚ ਕੀ, ਇੱਕ ਪਾਸੇ ਮੈਲਾ ਮਨ ਹੈ ਤੇ ਦੂਜੇ ਪਾਸੇ ਨਿਰਮਲ ਮਨ ਹੈ। ਦੋ ਮਨ, ਇੱਕ ਮੈਲਾ ਮਨ, ਇੱਕ ਨਿਰਮਲ ਮਨ। ਸਤਿਗੁਰਾਂ ਨੇ ਫਿਰ ਸਾਨੂੰ ਸਮਤ ਦੇਣ ਦੇ ਲਈ, ਹੁਣ ਅਗਲੀ ਗੱਲ ਮਨ ਹੈ ਕੀ, ਅੱਜ ਵੀ ਅਸੀਂ ਬੈਠੇ ਸਾਂ ਗੱਲ ਕਰ ਰਹੇ ਭਾਈ ਨਵਨੀਤ ਸਿੰਘ, ਮਨ ਕੀ ਹੈ ਜੇ ਆਮ ਲਫ਼ਜ਼ਾਂ ਚ ਦੇਖੀਏ, ਅਸੀਂ ਸਰਮ ਖੰਡ ਦੇ ਵਿੱਚ ਗੁਰਮਤ ਅੰਤਕਰਨ ਪੜ੍ਹਦੇ ਹਾਂ। ਅੰਤਕਰਨ ਆਪਾਂ ਸਮਝਦੇ ਨਾ ਸਾਰੇ, ਦਸ ਤੇ ਸਾਡੇ ਆਹ ਇੰਦਰੇ ਨੇ, ਇੱਕ ਗਿਆਰਵਾਂ ਵੀ ਹੈ ਜਿਹੜਾ ਦਿਸਦਾ ਨਹੀਂ, ਉਹਨੂੰ ਅੰਤਰ ਇੰਦਰੀ ਵੀ ਕਹਿੰਦੇ ਆ, ਮਨ ਨੂੰ ਇੰਦਰੀ ਵੈਸੇ ਮੰਨਿਆ, ਉਹ ਗਿਆਰਵਾਂ ਜਿਹੜਾ ਉਹਨੂੰ ਅੰਤਕਰਨ ਕਹਿੰਦੇ ਆ, ਜਿਹਨੂੰ ਸ਼ਾਂਕ ਵਾਲਾ ਸਾਂਖ ਸ਼ਾਸਤਰ ਵਿਦਾਂਤ ਆਪਣੇ ਆਪਣੇ ਢੰਗ ਨਾਲ ਕਹਿੰਦਾ ਹੈ। ਤੇ ਗੁਰਮਤ ਨੇ ਚਾਰ ਸ਼ਬਦ ਵਰਤੇ ਨੇ, ਤਿੱਥੈ ਘੜੀਆ ਸੁਰਤ ਮਤ ਮਨ ਤੇ ਬੁੱਧ। ਮੈਂ ਆਪ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਵਿਦਾਂਤ ਉਹ ਚਾਰ ਕਹਿੰਦਾ ਹੈ, ਮਨ ਬੁੱਧ ਚਿੱਤ ਤੇ ਹੰਕਾਰ, ਚਾਰ ਨੇ ਜੀ, ਮਨ ਬੁੱਧ ਚਿੱਤ ਤੇ ਹੰਕਾਰ। ਪਰ ਇੱਥੇ ਸੁਰਤ ਮਤ ਮਨ ਬੁੱਧ ਹੈ, ਤੇ ਮਨ ਚ ਆਪਣਾ ਆਵੇਗਾ ਵੀ ਹੰਕਾਰ ਤੇ ਚਿੱਤ ਆਏ ਨੇ, ਸੁਰਤ ਆ ਗਈ, ਮਤ ਆ ਗਈ, ਮਨ ਆ ਗਿਆ ਤੇ ਬੁੱਧ ਆ ਗਈ। ਇਹ ਹੈ ਕਿ ਸਾਡੇ ਅੰਦਰ ਦੀ ਸਾਰੀ ਕਹਾਣੀ। ਗੁਰਮਤ ਨੇ ਇਸ ਗੱਲ ਨੂੰ ਕਿਹਾ ਕਿ ਅਸਲ ਚ ਮਨ ਇੱਕ ਖਿਆਲ ਹੀ ਹੈ ਨਾ। ਹੁਣ ਕਈ ਸਾਡੇ ਵਿਦਵਾਨ ਬ੍ਰੇਨ ਨਾਲ ਵਿਆਖਿਆ ਕਰਦੇ ਆ, ਮੈਂ ਭੁੱਲ ਗਿਆ ਤੇ ਮੈਨੂੰ ਮਾਫ਼ ਕਰਦੇ ਆ ਜੇ, ਬ੍ਰੇਨ ਵਿੱਚ ਤੇ ਮਨ ਚ ਫਰਕ ਹੈ ਜਿੰਨੀ ਕੁਝ ਸਮਝ ਪਈ। ਬ੍ਰੇਨ ਤਾਂ ਸਭ ਕੁਝ ਦਿਸਦਾ ਪਿਆ, MRI ਕਰਾ ਦੋ, ਇੱਕ ਇੱਕ ਨਾੜੀ, ਹੁਣ ਫੁਰਨਾ ਥੋੜਾ ਦਿਸਦਾ ਪਿਆ। ਹੁਣ ਮਨ ਜਿਹੜਾ ਇੱਕ ਖਿਆਲ ਹੈ, ਮਨ ਖਿਆਲ ਪੈਦਾ ਕਰਦਾ ਤੇ ਸੰਸਕ੍ਰਿਤ ਵਾਲੇ ਸਿੱਧਾ ਜਿਹਾ ਸ਼ਬਦ ਵਰਤਦੇ ਨੇ, ਸੰਕਲਪੋ ਵਿਕਲਪੋ ਵਾ ਮਨੋ, ਸੰਕਲਪ ਤੇ ਵਿਕਲਪ ਜਿਹੜਾ ਪੈਦਾ ਕਰਦਾ। ਪੰਜ ਉਂਝ ਗੁਰੂ ਗ੍ਰੰਥ ਸਾਹਿਬ ਚ ਨਾ ਸੰਕਲਪ ਸ਼ਬਦ ਆਇਆ ਤੇ ਨਾ ਵਿਕਲਪ ਸ਼ਬਦ ਆਇਆ, ਦੋਨੋਂ ਨਹੀਂ ਆਏ। ਸੰਕਲਪ ਆਪਾਂ ਵਰਤਨੇ ਸੀ, ਮਨ ਇੱਕ ਫੁਰਨਾ ਹੈ। ਹੁਣ ਕਈ ਅੱਜ ਵੀ ਸੀ ਗੱਲ ਕਿ ਕਈ ਇਹਨਾਂ ਚਾਰਾਂ ਨੂੰ ਮਨ ਦੇ ਵੱਖਰਾ ਵੱਖਰਾ ਰੂਪ ਦੱਸਦੇ। ਮਨ ਖਿਆਲ ਹੈ, ਬੁੱਧੀ ਉਹ ਸ਼ਕਤੀ ਹੈ ਸਾਡੇ ਅੰਦਰ ਦੇ ਇੰਦਰੇ ਦੀ ਹੈ ਮਨ ਨਾਲ ਹੀ ਸੰਬੰਧਿਤ, ਕਿ ਜਿਹੜੀ ਮਨ ਵਿੱਚ ਉੱਠੇ ਹੋਏ ਫੁਰਨੇ ਦਾ ਨਿਸ਼ਚਾ ਕਰਦੀ ਹੈ, ਨਿਸ਼ਚਾ ਬਣਾਉਂਦੀ ਹੈ, ਨਿਰੀਖਣ ਕਰਦੀ ਹੈ। ਉਸ ਤੋਂ ਬਾਅਦ ਅੱਗੇ ਹੈ ਚਿੱਤ, ਚਿੱਤ ਜਿਹੜਾ ਪੁਰਾਣੀਆਂ ਯਾਦਾਂ ਸਮੇਟ ਕੇ ਬੈਠਾ। ਜੇ ਚਿੱਤ ਨਾ ਹੋਵੇ ਆ ਇਨਸਾਨੀ ਸਭਿਅਤਾ ਬਚ ਨਹੀਂ ਸੀ ਸਕਦੀ ਜੀ। ਇਨਸਾਨ ਦੇ ਰਿਸ਼ਤੇ ਦੀ ਕਦਰ ਤਾਂ ਬਚੀ ਰੱਬ ਨੇ ਨੂੰ ਚਿੱਤ ਦਿੱਤਾ ਹੈ। ਪਰ ਅਗਲੀ ਗੱਲ, ਹੰਕਾਰ ਕੀ ਹੈ? ਹੰਕਾਰ ਇੱਕ ਹੁੰਦਾ ਬਾਹਰਮੁਖੀ, ਹੰਕਾਰ ਸਾਡੇ ਮਨ ਦੀ ਉਹ ਬਿਰਤੀ ਹੈ ਅੰਦਰ ਦੀ, ਜਿਹੜੀ ਮਮਤਾ ਤੇ ਮੋਹ ਨਾਲ ਰਿਸ਼ਤੇ ਬਣਾਉਂਦੀ ਹੈ।
ਫਿਰ ਅਰਜ਼ ਸੁਣਿਓ। ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਹੁਣ ਇੱਥੇ ਜੀ ਤਿੱਥਾ ਘੜੀਏ ਸੁਰਤ ਮਤ ਮਨ ਬੁੱਧ। ਅਰਜ਼ ਸੁਣਿਓ, ਭਾਈ ਕਾਨ ਸਿੰਘ ਨਾਭਾ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ ਨਾ ਸੁਰਤ ਮਤ ਮਨ ਬੁੱਧ ਦੇ, ਉਹਨਾਂ ਸੁਰਤ ਦਾ ਅਰਥ ਚੇਤਾ ਕੀਤਾ ਤੇ ਮਤ ਦਾ ਲਫ਼ਜ਼ੀ ਅਰਥ ਉਹਨਾਂ ਨੇ ਮਮਤਵ ਕੀਤਾ, ਹੰਕਾਰ ਨਾਲ ਕੀਤਾ। ਸੁਰਤ ਮਤ ਮਨ ਬੁੱਧ, ਹੁਣ ਆਪਣੀ ਗੱਲ ਚੱਲਦੀ ਵੀ ਮਨ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਨ ਨੂੰ ਬਾਹਰ ਮੁਖੀ ਪ੍ਰਤੀਕ ਬਿੰਬ ਲੈ ਕੇ ਵੀ ਸਮਝਾਉਣ ਦਾ ਯਤਨ ਕੀਤਾ। ਹੁਣ ਅੱਜ ਸਤਿਗੁਰਾਂ ਨੇ ਸ਼ਬਦ ਕੀ ਵਰਤਿਆ, ਕਾਇਆ ਨੂੰ ਜੰਗਲ ਬਣਾ ਦਿੱਤਾ ਕੇਲਿਆਂ ਦਾ ਤੇ ਮਨ ਨੂੰ ਹਾਥੀ ਬਣਾ ਦਿੱਤਾ। ਗੁਰੂ ਕੇ ਗਿਆਨ ਨੂੰ ਸਤਿਗੁਰਾਂ ਨੇ ਅੰਕਿਤ ਬਣਾ ਦਿੱਤਾ ਭਗਤ ਜੀ ਨੇ, ਤੇ ਜਿਹੜਾ ਇਹ ਕੋਈ ਟਾਵਾਂ ਟਾਵਾਂ ਇਹਨੂੰ ਕਾਬੂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਨ ਦੇ ਕਈ ਰੂਪ ਦੱਸੇ ਗਏ। ਅਸੀਂ ਇੱਕ ਪਾਠ ਕਰਨੇ ਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਿਕ ਹੈ। ਹੁਣ ਇਹ ਮਨ ਜਦੋਂ ਮਾਇਆ ਵੀ ਹੁੰਦਾ ਹੈ ਉਦੋਂ ਸ਼ਕਤੀ ਹੈ, ਜਦੋਂ ਇਹ ਆਤਮਕ ਤੌਰ ਤੇ ਚੱਲਦਾ ਉਦੋਂ ਕਿਹਾ ਜਾਂਦਾ ਇਹ ਮਨ ਸੀਓ ਸ਼ਿਵਕਾ ਰੂਪ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਜਦੋਂ ਦੇਹ ਨਾਲ ਜੁੜਦਾ ਇਹ ਮਨ ਲੈ, ਇਸ ਮਨ ਨੂੰ ਇਸ ਬਿਰਤੀ ਤੋਂ ਨੀਵੀਂ ਤੋਂ ਉਠਾ ਕੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਹੁਣ ਉੱਥੇ ਮਨ ਨੂੰ ਕਈ ਰੂਪ ਦੱਸੇ। ਇੱਕ ਵਾਰੀ ਮੈਂ ਪਿਛਲੇ ਸਾਲ ਇਹ ਕਿਹਾ ਸੀ ਮਨ ਜੋਗੀ, ਹਾਂ ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ, ਇੱਕੋ ਹੀ ਮਨ ਹੈ ਨਾ। ਫਿਰ ਅਰਜ ਕਹਿ, ਹਾਲਾਂਕਿ ਆਪਣੀ ਗੱਲ ਸੁਣਦਿਆਂ ਵੀ ਉਕਤਾਂਦਾ ਜੀ, ਮੈਂ ਅੱਗੇ ਆਪ ਨੂੰ ਕਿਹਾ ਆਪਣੇ ਪੈਰਾਂ ਤੇ ਮਨ ਕਦੀ ਪਾਣੀ ਨਹੀਂ ਪੈਣ ਦਿੰਦਾ, ਬਸ ਇਹੀ ਇਹਦੀ ਚਲਾਕੀ ਹੈ, ਇਹਦੀਆਂ ਦੁਲੱਤੀਆਂ ਨੇ ਜੀ। ਹੁਣ ਸਤਿਗੁਰੂ ਕਹਿ ਰਹੇ ਨੇ ਇੱਕ ਪਾਸੇ ਜਦੋਂ ਇਹ ਜੁੜਦਾ ਹੈ ਸਿਮਰਨ ਵਿੱਚ, ਬਾਣੀ ਵਿੱਚ, ਕੀਰਤਨ ਚ ਇਹ ਜੋਗੀ ਹੈ, ਦੂਜੇ ਪਾਸੇ ਜਦੋਂ ਇਹ ਬਾਹਰ ਨਿਕਲ ਕੇ ਬਾਹਰ ਮੁਖੀ ਇੰਦਰੀਆਂ ਦੇ ਭੋਗ ਵਿੱਚ ਪੈਂਦਾ ਇਹ ਭੋਗੀ ਹੈ, ਇੱਕ ਪਾਸੇ ਕਹਿੰਦਾ ਖਾਏ ਪੱਲੇ ਕੁਛ ਵੀ ਨਹੀਂ, ਦਰ ਦਰ ਤੇ ਮੰਗਣ ਤੁਰ ਪੈਂਦਾ, ਇੱਕ ਪਾਸੇ ਕੁਝ ਆਉਂਦਾ ਤੇ ਲੋਕਾਂ ਨੂੰ ਵੰਡਣ ਤੁਰ ਪੈਂਦਾ। ਮਹਾਰਾਜ ਕਹਿੰਦੇ ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਅਗਲੀ ਬੇਨਤੀ ਹੋਰ ਸੁਣਿਓ, ਅਜੇ ਜੇ ਸੱਚ ਕਹਿ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦੇ ਕਈ ਰੂਪ ਦੱਸੇ। ਹੁਣ ਅੱਜ ਆ ਦੱਸਿਆ ਮਹਾਰਾਜ ਜੀ ਨੇ ਜੀ ਹਾਥੀ। ਇੱਕ ਵਚਨ ਹੁੰਦਾ ਕਾਇਆ ਨਗਰ ਇੱਕ ਬਾਲਕ ਵਸਿਆ, ਇੱਥੇ ਜੰਗਲ ਕਿਹਾ ਕਾਇਆ ਨੂੰ, ਉੱਥੇ ਨਗਰ ਕਿਹਾ। ਕਹਿੰਦੇ ਸਰੀਰ ਨਗਰ ਦੇ ਵਿੱਚ ਨਿੱਕਾ ਜਿਹਾ ਨਿਆਣਾ ਰਹਿੰਦਾ ਤੇ ਜਿਵੇਂ ਨਿਆਣਾ ਟਿਕਦਾ ਕੋਈ ਨੀ, ਇਹ ਵੀ ਨਹੀਂ ਟਿਕਦਾ। ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਖਾਈ, ਅਨਕ ਉਪਾਵ ਜਤਨ ਕਰ ਤਾਕੇ ਬਾਰਗ ਪਾਰ ਪਰਮਾਈ। ਨਿਆਣਾ ਕਦੀ ਟਿਕਦਾ ਜੀ, ਵਾਰ ਵਾਰ ਕਦੀ ਹੱਸਦਾ, ਕਦੀ ਰੋਂਦਾ, ਕਦੀ ਖੁਸ਼ ਹੁੰਦਾ। ਕਹਿਣ ਲੱਗੇ ਇਸ ਕਾਇਆ ਦੇ ਵਿੱਚ ਮਨ ਜਿਹੜਾ ਉਹ ਬੱਚੇ ਦੀ ਤਰ੍ਹਾਂ ਰਹਿੰਦਾ। ਸਤਿਗੁਰਾਂ ਨੇ ਇੱਕ ਹੋਰ ਬਚਨ ਵਰਤਿਆ ਇਹਨੂੰ ਸਮਝਾਉਣ ਲਈ। ਹਜ਼ੂਰ ਦਾ ਇੱਕ ਬਚਨ ਹੈ, ਆਪ ਜੀ ਉਹ ਸ਼ਬਦ ਤੋਂ ਜਾਣੂ ਹੋ, ਮਨ ਖੁਠੜ ਨਹੀਂ ਤੇਰਾ ਵਿਸ਼ਵਾਸ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇਰਾ ਕੋਈ ਭਰੋਸਾ ਨਹੀਂ, ਤੂੰ ਮਾਂ ਉਦਮਾਦਾ ਖਰ ਕਾ ਪੈਕਰ ਤੋ ਛੁੱਟੇ ਜੋ ਉਪਰ ਲਾਦਾ। ਜਿਵੇਂ ਖੋਤੇ ਦੇ ਪੈਰ ਦਾ ਸੰਗਲ ਤਾਂ ਖੋਲੋ ਜੇ ਉੱਤੇ ਭਾਰ ਲੱਦ ਲਿਆ, ਜੇ ਭਾਰ ਨਾ ਲੱਦਿਆ ਹੋਵੇ। ਕਈ ਵਾਰੀ ਯਾਦ ਰੱਖਿਓ ਪੈਰਾਂ ਚੋਂ ਪੈਖੜ ਖੋਲੋ, ਮਾਲਕ ਨੂੰ ਦੁਲੱਤੀਆਂ ਮਾਰਨ ਲੱਗ ਪੈਂਦਾ। ਸਤਿਗੁਰਾਂ ਨੇ ਖੋਤਾ ਵੀ ਕਿਹਾ, ਊਠ ਵੀ ਕਿਹਾ, ਪਿਆਰਿਆ ਵੀ ਕਿਹਾ, ਮੂਰਖ ਵੀ ਕਿਹਾ, ਬੜੇ ਸ਼ਬਦ ਵਰਤੇ ਆ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਜੀ, ਇਹ ਮਨ ਹੰਕਾਰੀ ਜਦੋਂ ਹੋ ਜਾਂਦਾ ਫਿਰ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਤੇ ਨਹੀਂ ਟਿਕਦਾ। ਇੱਥੇ ਸਤਿਗੁਰੂ ਅਜੇ ਬਚਨ ਕਰ ਰਿਹਾ ਕਿ ਮਨ ਹਾਥੀ ਦੀ ਤਰ੍ਹਾਂ ਹੈ, ਪਰ ਨਾਲ ਤਰੀਕਾ ਦੱਸ ਦਿੱਤਾ, ਗੁਰੂ ਦੇ ਸ਼ਬਦ ਨਾਲ ਹੀ ਕਾਬੂ ਆ ਸਕਦਾ, ਹੋਰ ਕੋਈ ਤਰੀਕਾ ਨਹੀਂ। ਪਰ ਇੱਕ ਹੋਰ, ਜਿੰਨੇ ਕਾਬੂ ਕਰਨਾ ਉੱਥੇ ਵੀ ਗੈਰ ਹਾਜ਼ਰ ਹੋ ਜਾਂਦਾ। ਜਿਹੜੀਆਂ ਗੱਲਾਂ ਮੈਂ ਇੱਕ ਵਾਰ ਕਿਹਾ ਸੀ ਕਿਤੇ ਵੀ ਚੇਤੇ ਨਾ ਆਉਣ, ਜਦੋਂ ਆਪਾਂ ਪਾਠ ਸ਼ੁਰੂ ਕਰਨੇ ਆ ਪਤਾ ਨਹੀਂ ਕਿਤੋਂ ਕਿਤੇ ਮੁਰਦੇ ਜਾਗਣ ਲੱਗ ਪੈਂਦੇ, ਮਰਿਆਂ ਨਾਲ ਲੜੀ ਜਾਂਦਾ, ਇਸ ਲਈ ਕਰਦਾ। ਸਤਿਗੁਰੂ ਨੇ ਮੈਨੂੰ ਕਿਹਾ ਸੀ ਇੰਨੀ ਤੇਜ਼ ਸਪੀਡ ਕੋਈ ਨਹੀਂ ਦੁਨੀਆਂ ਦੀ ਜਿੰਨੀ ਤੇਜ਼ ਸਪੀਡ ਸਾਡੇ ਮਨ ਦੀ ਹੈ, ਖਿਆਲ ਦੀ ਹੈ। ਸਭ ਤੋਂ ਤੇਜ਼ ਮੈਂ ਕਿਹਾ ਸੀ ਇਹ ਸਪੀਡ ਲਾਈਟ ਹੈ ਨਾ, ਆ ਜਿਹੜੀ ਰੋਸ਼ਨੀ ਦੀ ਰਫਤਾਰ ਸਭ ਤੋਂ ਤੇਜ਼ ਹੈ, ਪਰ ਖਿਆਲ ਤਾਂ ਉਹਦੇ ਤੋਂ ਵੀ ਤੇਜ਼ ਹੈ। ਹੁਣ ਜਿਹੜਾ ਇੰਨਾ ਤੇਜ਼ ਹੈ ਉਹਨੂੰ ਕੋਈ ਕਰਮਕਾਂਡ ਕਾਬੂ ਕਰ ਲੂਗਾ?
ਜਿਹਦੇ ਸਾਹਮਣੇ ਲਾਈਟ ਸਪੀਡ ਕੁਛ ਵੀ ਨਹੀਂ ਜੀ, ਮਨ ਇੰਨਾ ਤੇਜ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕੀਤੀ, ਏਡੇ ਤੇਜ਼ ਰਫਤਾਰ ਚੱਲਣ ਵਾਲੇ ਮਨ ਨੂੰ ਇਹਦੇ ਤੋਂ ਤੇਜ਼ ਕੋਈ ਪਕੜ ਸਕਦਾ ਤੇ ਕੇਵਲ ਗੁਰੂ ਕਾ ਸ਼ਬਦ ਪਕੜ ਸਕਦਾ। ਇਹ ਸ਼ਬਦ ਤੋਂ ਬਿਨਾਂ ਕਾਬੂ ਆ ਹੀ ਨਹੀਂ ਸਕਦਾ। ਪਰ ਜਦੋਂ ਹੁਣ ਦੇਖੋ ਇਹਦੀ ਇਹ ਕਰਦਾ ਕਿ ਅਸੀਂ ਇੱਕ ਸਾਖੀ ਸਾਰੇ ਤਕਰੀਬਨ ਜਦੋਂ ਅਸੀਂ ਮਨ ਦੀ ਗੱਲ ਚੱਲਦੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਉਹ ਸਾਖੀ ਸਾਰੇ ਪ੍ਰਚਾਰਕ ਅਸੀਂ ਸੁਣਾਉਂਦੇ ਹਾਂ, ਉਹ ਗੱਲ ਬੜੇ ਪਤੇ ਦੀ ਏ, ਕੱਲੀ ਸਿਰਫ ਕਾਜੀ ਤੱਕ ਤੇ ਦੌਲਤ ਖਾਂ ਤੱਕ ਨਹੀਂ। ਜਦੋਂ ਸਤਿਗੁਰੂ ਤਿੰਨ ਦਿਨ ਵਹੀਂ ਤੋਂ ਬਾਹਰ ਨਿਕਲਦੇ ਆ, ਇਹਨੂੰ ਮੰਨੀਏ ਆਪਾਂ, ਵਹੀਂ ਤੋਂ ਬਾਹਰ ਨਿਕਲੇ ਤਿੰਨ ਦਿਨ ਕਿੱਥੇ ਰਹੇ? ਚਲੋ ਬਾਣੀ ਵਿੱਚ ਸਤਿਗੁਰਾਂ ਨੇ ਕਿਹਾ, ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ, ਸਾਡੀ ਪੁਰਾਤਨ ਜਨਮ ਸਾਖੀ ਨੇ ਉਸ ਸੰਵਾਦ ਨੂੰ ਉਸ ਵਾਰਤਾਲਾਪ ਨੂੰ ਦੱਸਿਆ। ਪਰ ਅਸੀਂ ਭਾਵੇਂ ਅੱਜ ਕੱਲ ਬੁਲਾਰੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਅਸੀਂ ਕਹਿ ਦਿੰਦੇ ਹਾਂ ਮਹਾਰਾਜ ਪਰਲੇ ਪਾਸੇ ਚਲੇ ਗਏ, ਮਹਾਰਾਜ ਸੋਚਣ ਲੱਗ ਪਏ। ਨਹੀਂ ਪਿਆਰੇ, ਇਹ ਸ਼ਬਦ ਨਾ ਵਰਤਿਆ ਕਰੀਏ, ਉਂਝ ਸਤਿਗੁਰੂ ਕੀ ਗੱਤ ਸਤਿਗੁਰੂ ਜਾਣੇ। ਮਹਾਰਾਜ ਨੇ ਇੱਕ ਬਚਨ ਕਿਹਾ, ਜਦੋਂ ਤਿੰਨਾਂ ਦਿਨਾਂ ਬਾਅਦ ਬਾਹਰ ਆਏ ਤੇ ਸਿਰ ਤੇ ਜੂੜਾ ਕੀਤਾ ਮਹਾਰਾਜ ਦਾ, ਤੇ ਤੇੜ ਕੁਪੀਨ ਸੀ, ਲੰਗੂਟ ਸੀ, ਜੋ ਆਪਾਂ ਪੜ੍ਹਨੇ ਇਤਿਹਾਸ ਚ, ਤੇ ਉਸ ਗੱਲ ਨੂੰ ਸਤਿਗੁਰਾਂ ਨੇ ਆਪਣੀ ਮਾਝ ਕੀ ਵਾਰ ਵਿੱਚ ਕਿਹਾ, ਹੋਂ ਢਾਡੀ ਵੇਕਾਰ ਕਾਰ ਲਾਇਆ, ਰਾਤ ਦੇਹੋਂ ਕੈ ਵਾਰ ਅੱਗੇ ਧੁਰੋਂ ਫਰਮਾਇਆ। ਇਸ ਤੁਕ ਨੂੰ ਧਿਆਨ ਨਾਲ ਮੇਰੀ ਬੇਨਤੀ ਸੁਣੋ, ਇਹਦਾ ਮਤਲਬ ਕੁਝ ਵਾਪਰਿਆ। ਹੋਂ ਢਾਡੀ, ਢਾਡੀ ਦਰ ਤੇ ਸਿਫਤਾਂ ਕਰਨ ਵਾਲਾ, ਬੇਕਾਰ ਦਰ ਤੇ ਜਿਹੜਾ ਕੰਮ ਨਹੀਂ ਕੋਈ ਕਰ ਰਿਹਾ। ਕਹਿੰਦੇ ਕਿਸੇ ਕੰਮ ਨਹੀਂ ਸਾਂ ਆਪਾਂ ਨਿਮਰਤਾ, ਸਾਨੂੰ ਕਾਲੇ ਲਾ ਦਿੱਤਾ ਤੇ ਕਹਿ ਦਿੱਤਾ ਦਿਨ ਹੋਵੇ, ਰਾਤ ਹੋਵੇ, ਸਵੇਰੇ ਹੋਵੇ, ਸ਼ਾਮ ਹੋਵੇ, ਕੋਈ ਮੌਸਮ ਹੋਵੇ, ਹੇ ਢਾਡੀ ਤੂੰ ਇਹ ਕੰਮ ਕਰਨਾ ਹੀ ਕਰਨਾ ਹੈ। ਹੋਂ ਢਾਡੀ ਵੇਕਾਰ ਕਰ ਲਾਇਆ, ਰਾਤ ਦਿਓ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਮੇਰੀ ਫਿਰ ਬੇਨਤੀ, ਇਸ ਤੁਕ ਨੂੰ ਮੈਂ ਅਰਥ ਨਹੀਂ ਕਰ ਸਕਾਂਗਾ, ਉਹ ਕਿਹੜਾ ਮਹਿਲ ਹੈ ਜਿੱਥੇ ਖਸਮ ਨੇ ਢਾਡੀ ਨੂੰ ਬੁਲਾਇਆ? ਗੁਰੂ ਸਾਹਿਬ ਕਹਿੰਦੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਬਦ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਮਹਾਰਾਜ ਕਹਿੰਦੇ ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਹੁਣ ਆਹ ਬੇਨਤੀ ਹੈ, ਕਾਰੇ ਲਾਇਆ, ਰਾਤ ਦਿਓ ਲਾਇਆ, ਸਿਵ ਸਲਾਹ ਦਾ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ, ਮੈਂ ਹੁਣ ਅਰਥ ਕਰ ਰਿਹਾ ਜੀ, ਤੁਕ ਨਹੀਂ ਬਦਲ ਰਿਹਾ, ਅੰਮ੍ਰਿਤ ਨਾਮ ਭੋਜਨ ਆਇਆ। ਹੁਣ ਜਿੰਨੀ ਕੁਝ ਸਮਝ ਪਈ, ਭਾਈ ਸਾਹਿਬ ਨੇ ਕਹਿ ਦਿੱਤਾ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆਈ, ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਚਲੋ ਭਾਈ ਸਾਹਿਬ ਨੇ ਇਸ਼ਾਰਾ ਕਰ ਦਿੱਤਾ, ਜਨਮ ਸਾਖੀ ਨੇ ਆਪਣੇ ਢੰਗ ਨਾਲ ਕਿਹਾ, ਪਰ ਮੈਨੂੰ ਤਾਂ ਉਹ ਤਿੰਨ ਬਚਨ ਇੰਨੇ ਸ਼ਰਧਾ ਚ ਭਿੱਜੇ ਲੱਗਦੇ ਆ। ਜਦੋਂ ਸਤਿਗੁਰੂ ਆਉਂਦੇ ਆ ਤੇ ਉਹ ਤਿੰਨ ਬਚਨ ਨੋਟ ਰੱਖਿਓ, ਇਹ ਗੁਰੂ ਸਾਹਿਬ ਦੀ ਵਡਿਆਈ ਕਰ ਰਿਹਾ ਸਾਖੀਕਾਰ। ਕਹਿੰਦਾ ਵਾਹਿਗੁਰੂ ਜੀ ਦੇ ਘਰੋਂ ਪਹਿਲਾ ਬਚਨ ਆਇਆ ਕਿ ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ। ਵਾਹ ਵਾਹ, ਜਿਸ ਉੱਪਰ ਤੇਰੀ ਨਜ਼ਰ, ਸਮਝ ਗਿਆ ਨਾ, ਜਿਹਦੇ ਉੱਤੇ ਤੇਰੀ ਨਜ਼ਰ ਉੱਥੇ ਵਾਹਿਗੁਰੂ ਜੀ ਨਜ਼ਰ। ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ, ਕਰਮ ਦਾ ਅਰਥ ਬਖਸ਼ਿਸ਼, ਤਿਸ ਉੱਪਰ ਮੇਰਾ ਕਰਮ। ਸਤਿਗੁਰੂ, ਮੈਂ ਫਿਰ ਬੇਨਤੀ ਕਰਾਂਗਾ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਸਾਡੀ ਸ਼ਰਧਾ ਪੈਦਾ ਕਰੋ। ਅਸੀਂ ਐਜ ਵਿਅਕਤੀ ਨਾ ਜਾਣੀਏ ਕਿ 1469 ਨੂੰ ਆਏ ਤੇ 1539 ਨੂੰ ਚਲੇ ਗਏ। ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਨੂੰ ਮੁਹੱਬਤ ਕਰਨ ਵਾਲਾ ਇਹ ਯਕੀਨ ਜਾਣੇ ਕਿ ਉਹਦਾ ਬਾਬਾ ਰੱਬ ਦੀ ਦਰਗਾਹ ਦਾ ਬਸੀਟ ਹੈ, ਉਸ ਦਰਗਾਹ ਦਾ ਵਕੀਲ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਸ਼ਬਦ ਕਹਿ, ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਆਵਾਜ਼ ਆਈ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ, ਇਹ ਸ਼ਬਦ ਵਰਤੇ ਆ। ਹੁਣ ਮੇਰੀ ਬੇਨਤੀ, ਜਦੋਂ ਬਾਬਾ ਜੀ ਬਾਹਰ ਆਏ ਤੇ ਉੱਥੇ ਪਹਿਲਾ ਸ਼ਬਦ ਇਹ ਕਿਹਾ, ਆਪਾਂ ਫਿਰ ਉਸ ਮੈਂ ਥੋੜੀ ਸਾਖੀ ਜਾਣ ਕੇ ਲਈਏ ਜੀ, ਕਿ ਮਨ ਕਾਬੂ ਆਉਣ ਲਈ ਉੱਥੇ ਸ਼ਬਦ ਵਰਤਿਆ, ਨਾ ਕੋਈ ਹਿੰਦੂ ਨਾ ਮੁਸਲਮਾਨ,
ਰੌਲਾ ਪੈ ਗਿਆ ਕੁਦਮ ਸਾਰੇ ਸ਼ਹਿਰ ਚ ਬੜੀ ਬਹੁਤ ਵਿਸਤਾਰ ਦਿੱਤਾ ਸਾਖੀਕਾਰ ਨੇ ਉੱਥੇ ਸਵਾਲ ਉੱਠਿਆ ਜੀ ਮਹਾਰਾਜ ਬੈਠੇ ਨੇ ਤੇ ਉਸ ਵਕਤ ਉਹਨਾਂ ਨੇ ਸੁਨੇਹਾ ਭੇਜਿਆ ਤੇ ਜਿਹੜੇ ਜਨਮ ਸਾਖੀ ਚ ਬੋਲਨੇ ਇਹ ਸ਼ਬਦ ਕਹਿ ਕਿ ਆ ਕੇ ਨੌਕਰ ਨੇ ਜੀ ਨਾਨਕ ਸਤਿਗੁਰਾਂ ਲਈ ਸ਼ਬਦ ਵਰਤਿਆ ਤੁਹਾਨੂੰ ਦੌਲਤ ਖਾਂ ਉਹ ਆਪਣੇ ਦਰਬਾਰ ਚ ਬੁਲਾਉਂਦਾ ਹੈ ਇਹ ਸ਼ਬਦ ਵਰਤਿਆ ਨਾ ਉਹ ਚਲੋ ਉਹ ਜਨਮ ਸਾਖੀ ਦੀ ਭਾਸ਼ਾ ਹੈ ਹਜ਼ੂਰ ਨੇ ਅੱਗੋਂ ਸ਼ਬਦ ਕਿਹਾ ਮੈਨੂੰ ਕਿਆ ਪਰਵਾਹ ਪੜੀ ਤੇਰੇ ਨਵਾਬ ਕੀ ਅਸਾਨੂੰ ਕਿਆ ਪਰਵਾਹ ਪੜੀ ਤੇਰੇ ਨਵਾਬ ਕੀ ਉਹ ਬੰਦਾ ਵਾਪਸ ਆ ਗਿਆ ਉਹਨੇ ਆ ਕੇ ਨਵਾਬ ਸਾਹਿਬ ਨੂੰ ਕਿਹਾ ਨਹੀਂ ਜੀ ਉਹਨਾਂ ਤਾਂ ਪਰਵਾਹ ਹੀ ਨਹੀਂ ਕੀਤੀ ਹੁਣ ਦੌਲਤ ਖਾਂ ਦੇ ਭਾਗ ਚੰਗੇ ਉਹਨੇ ਕਿਹਾ ਤੂੰ ਬੋਲਿਆ ਕੀ ਸੀ ਕਹਿੰਦਾ ਮੈਂ ਇਹ ਕਿਹਾ ਵੀ ਦੌਲਤ ਖਾਂ ਦੇ ਦਰਬਾਰ ਚ ਹਾਜ਼ਰ ਹੋਵੋ ਤੈਨੂੰ ਬੁਲਾਇਆ ਕਹਿਣ ਲੱਗੇ ਵਾਪਸ ਜਾ ਇਹ ਸ਼ਬਦ ਕਹਿ ਯਾ ਨਾਨਕ ਖੁਦਾਏ ਦੇ ਵਾਸਤੇ ਦੀਦਾਰ ਬਖਸ਼ ਖੁਦਾਏ ਦੇ ਵਾਸਤੇ ਦੀਦਾਰ ਬਖਸ਼ਣ ਆਹ ਸ਼ਬਦ ਬੜਾ ਕਮਾਲ ਦਾ ਜੇ ਖੁਦਾਏ ਦੇ ਵਾਸਤੇ ਕਹਿੰਦੇ ਤਬ ਬਾਬਾ ਉੱਠਿਆ ਤੇ ਨਾਲ ਆਵਾਜ਼ ਦੇ ਕੇ ਕਹਿਣ ਲੱਗੇ ਖੁਦਾਏ ਦੇ ਵਾਸਤੇ ਤਾਂ ਜਿੰਦ ਵੀ ਹਾਜ਼ਰ ਹੈ ਚਲੋ ਸਾਡੇ ਮਾਲਕ ਦਾ ਹੁਕਮ ਆ ਗਿਆ ਉਹ ਹੁਕਮ ਕਰਤਾਰ ਦਾ ਉੱਥੇ ਗਏ ਉੱਥੇ ਸਵਾਲ ਸੀ ਕਿ ਤੁਸੀਂ ਕਹਿ ਦਿੱਤਾ ਨਾ ਕੋ ਹਿੰਦੂ ਨਾ ਮੁਸਲਮਾਨ ਉੱਥੇ ਫਿਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਮੁਸਲਮਾਨ ਕਹਾਵਣ ਮੁਸ਼ਕਲ ਦੂਜਾ ਸ਼ਬਦ ਕਿਹਾ ਮੇਰ ਮਸੀਦ ਸਦਕ ਮਸੱਲਾ ਹਾਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ ਉਹਨਾਂ ਕਿਹਾ ਜੀ ਹਿੰਦੂ ਕਿਉਂ ਨੇ ਸਤਿਗੁਰਾਂ ਦਾ ਇੱਕ ਬਚਨ ਹੈ ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੇ ਤੇ ਮੇਰੀ ਬੇਨਤੀ ਹੈ ਜੀ ਆਪਾਂ ਇਹ ਨਾ ਖੁਸ਼ ਹੋਈਏ ਮੁਸਲਮਾਨ ਨੂੰ ਕਿਹਾ ਹਿੰਦੂ ਨੂੰ ਕਿਹਾ ਖਿਮਾ ਕਰ ਦਿਓ ਜੇ ਬਾਬਾ ਜੀ ਇਹ ਤਾਂ ਸਤਿਗੁਰੂ ਤਾਂ ਸਮਰੱਥ ਨੇ ਜੇ ਫੇਰਾ ਪਾ ਕੇ ਸਾਡੀ ਝਾਤੀ ਮਾਰਨ ਤਾਂ ਕਹਿਣਾ ਦੂਜੇ ਤੇ ਉਂਗਲ ਚੁੱਕਣੀ ਬਹੁਤ ਸੌਖੀ ਹੈ ਹਿੰਦੂ ਕਹਿ ਕਰ ਹਿੰਦੂ ਆਵੇ ਹਿੰਦੂ ਦੇ ਘਰ ਪੰਡਿਤ ਹਿੰਦੂ ਆਇਆ ਸੂਤ ਜਨੇਊ ਪੜਗਲ ਪਾਵੇ ਚੌਕੇ ਤੇ ਬੈਠਾ ਉਹਨੇ ਪੜਿਆ ਮੰਤਰ ਤੇ ਧਾਗਾ ਪਾ ਦਿੱਤਾ ਸੇਤ ਸੂਤ ਜਨੇਊ ਪੜਗਲ ਪਾਵੇ ਸੂਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਏ ਨਾ ਪਾਈ ਕਹਿੰਦੇ ਕੋਈ ਹਿੰਦੂ ਨੀ ਕੋਈ ਮੁਸਲਮਾਨ ਨੀ ਸਭ ਬਾਹਰ ਦੇ ਵਿਖਾਵੇ ਦੁਕਾਨਾਂ ਨੇ ਇਹ ਬੜੀ ਜ਼ਰੂਰਤ ਜੀ ਗੱਲ ਕਰਨ ਦੇ ਲਈ ਉਹਨਾਂ ਕਿਹਾ ਫਿਰ ਤੁਹਾਡੀ ਸਮਦ੍ਰਿਸ਼ਟੀ ਉੱਥੇ ਫਿਰ ਦੂਜੇ ਬੜੇ ਸਨ ਕਹਿਣ ਲੱਗੇ ਛੱਡੋ ਜੀ ਇਹ ਤਾਂ ਦੀਵਾਨਾ ਹੋ ਗਿਆ ਇਹਨੂੰ ਸਮਝ ਕੋਈ ਨਹੀਂ ਇਤਿਹਾਸ ਜਨਮ ਸਾਖੀ ਵਾਲਾ ਕਹਿੰਦਾ ਬਾਬਾ ਜੀ ਨੇ ਕਿਹਾ ਮਰਦਾਨਿਆ ਰਬਾਬ ਛੇੜ ਆ ਗਿਆ ਲੈ ਕੇ ਮਰਦਾਨੇ ਦੀ ਖੁਸ਼ੀ ਕਿਤੇ ਸਮਝੀ ਜਾਂਦੀ ਸੀ ਤਿੰਨਾਂ ਦਿਨਾਂ ਬਾਅਦ ਜਿਹੜਾ ਮੁਰਸ਼ਦ ਆਇਆ ਬੈਰਾਗ ਸੀ ਉਹਨੇ ਰਬਾਬ ਆਂਦੀ ਤੇ ਹਜ਼ੂਰ ਨੇ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰ ਬਿਨ ਔਰ ਮੈਂ ਜਾਣਾ ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰ ਬਿਨ ਔਰ ਮੈਂ ਜਾਣਾ ਤਉ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ ਇੱਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ ਕੋਏ ਤਉ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਤੂਜੀ ਅਵਰ ਸਿਆਣ ਪਕਾਏ ਤਉ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਪੜਾ ਸੰਸਾਰ ਵਾਹ ਵਾਹ ਜਦੋਂ ਬਾਬਾ ਜੀ ਨੇ ਕੀਰਤਨ ਕੀਤਾ ਹੁਣ ਯਾਦ ਰੱਖਿਓ ਆਮ ਬੰਦਾ ਬਦਲਣਾ ਬੜਾ ਸੌਖਾ ਜੇ ਗਿਆਨੀ ਬਦਲਣਾ ਬੜਾ ਮੁਸ਼ਕਲ ਉਹਦੀ ਆਪਣੀ ਉਮਰ ਕਾਜੀ ਕਹਿੰਦਾ ਜੀ ਨਮਾਜ਼ ਦਾ ਸਮਾਂ ਹੋ ਗਿਆ ਚਲੋ ਆਪਾਂ ਚੱਲੀਏ ਬਾਬਾ ਜੀ ਨਾਲ ਲੈ ਲਿਆ ਸਾਰਾ ਸੁਲਤਾਨਪੁਰ ਜੀ ਗੱਲ ਸ਼ੁਰੂ ਹੋ ਗਈ ਬੇਬੇ ਨਾਨਕੀ ਕੋਲ ਗਏ ਭਾਈਆ ਜੈ ਰਾਮ ਜੀ ਪਲਟਾ ਉਹਦੇ ਕੋਲ ਗਏ ਬੇਬੇ ਨੂੰ ਜਾ ਕੇ ਦੱਸਿਆ ਜੀ ਬਾਬਾ ਜੀ ਕਚਹਿਰੀ ਤੋਂ ਮਸੀਦ ਚਲੇ ਗਏ ਕੋਈ ਕਹਿਣ ਮੁਸਲਮਾਨ ਬਣ ਚਲਾ ਗਿਆ ਕੋਈ ਕਹਿ ਕਲਮਾ ਪੜਨ ਚਲੇ ਗਏ ਸ਼ਰਧਾ ਚ ਭਿੱਜੀ ਏਡਾ ਵੱਡਾ ਕੀਦਾ ਮੇਰਾ ਖਿਆਲ ਖੂਨ ਦੇ ਰਿਸ਼ਤੇ ਵਿੱਚ ਇੰਨਾ ਵੱਡਾ ਭਰੋਸਾ ਰੂਹਾਨੀਅਤ ਚ ਜਿੰਨਾ ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਤੇ ਸੀ ਤੇ ਬੀਬੀ ਭਾਨੀ ਨੂੰ ਆਪਣੇ ਪਿਤਾ ਗੁਰੂ ਅਮਰਦਾਸ ਤੇ ਸੀ ਸਭ ਨੇ ਕਿਹਾ ਬੇਬੇ ਨੇ ਇੱਕੋ ਗੱਲ ਕਹੇ ਕਹਿਣ ਲੱਗੇ ਉਹ ਵੀ ਕੌਤਕ ਸਨ ਇਹ ਵੀ ਮੇਰੇ ਵੀਰ ਦਾ ਕੌਤਕ ਹੈ ਤੁਸੀਂ ਦੇਖਿਓ ਜਦੋਂ ਆਵੇਗਾ ਇਸ ਦਿਲ ਦਾ ਨਿਸ਼ਚਾ ਰੱਖੋ ਬਾਬਾ ਜੀ ਗਏ ਸਾਨੂੰ ਸਭ ਨੂੰ ਪਤਾ ਹੈ ਉੱਥੇ ਨਮਾਜ਼ ਪੜੀ ਗਈ ਕਾਜ਼ੀ ਸਭ ਤੋਂ ਅੱਗੇ ਸੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਆਹ ਮਨ ਕਰਦਾ ਕੀ ਹੈ ਕਾਜ਼ੀ ਪੜ ਰਿਹਾ ਹਜ਼ੂਰ ਹੱਸ ਰਹੇ ਨੇ ਸਿਸਾਖੀ ਤੁਸੀਂ ਸਾਰੇ ਜਾਣਦੇ ਹੋ
ਨਵਾਬ ਵੀ ਦੇਖ ਰਿਹਾ। ਨਮਾਜ਼ ਤੋਂ ਬਾਅਦ ਕਾਜ਼ੀ ਨੇ ਗੁੱਸੇ ਚ ਆ ਕੇ ਕਿਹਾ, ਮਹਾਰਾਜ ਜੀ ਨੂੰ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਮੈਂ ਅਗਵਾਈ ਕਰ ਰਿਹਾ ਸਾਂ। ਹਜ਼ੂਰ ਕਹਿੰਦੇ, ਮੈਂ ਇਕੱਲਾ ਕਿਵੇਂ ਪੜ੍ਹਦਾ, ਇੱਥੇ ਪੜ੍ਹਨ ਵਾਲਾ ਕੋਈ ਨਾਲ ਹੈ ਹੀ ਨਹੀਂ ਸੀ। ਉਹਨੇ ਕਿਹਾ, ਮੈਂ ਪੜ੍ਹ ਰਿਹਾ ਸਾਂ, ਆਹ ਹੈ ਮੇਰੇ ਸਤਿਗੁਰਾਂ ਦੀ ਬਖਸ਼ਿਸ਼, ਅੰਦਰ ਦੀ ਰਹਿਮਤ। ਚਲ ਸ਼ੁਕਰ ਹੈ, ਸਾਰੇ ਪ੍ਰੋਫੈਸਰ ਸਾਹਿਬ ਇਹਨੂੰ ਘੱਟੋ ਘੱਟ ਮੰਨਦੇ ਰਹੇ ਹੈ, ਮਹਾਰਾਜ ਨੇ ਕਿਹੜੇ ਵਰਤਾਈ। ਉੱਥੇ ਮਹਾਰਾਜ ਜੀ ਨੇ ਇੱਕੋ ਗੱਲ ਕਹੀ, ਕਾਜੀ ਜੀ, ਨਹੀਂ ਤੁਸੀਂ ਨਮਾਜ਼ ਪੜ੍ਹ ਰਹੇ ਸੀ, ਮੈਂ ਹੱਸਿਆ ਤਾਂ ਸਾਂ, ਤੁਸੀਂ ਬੋਲ ਰਹੇ ਸੀ, ਉੱਠ ਰਹੇ ਸੀ, ਬੈਠ ਰਹੇ ਸੀ, ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਵਿਸ਼ੇਰੀ ਦੇ ਪਿੱਛੇ ਤੁਰਿਆ ਫਿਰਦਾ ਸੀ। ਘੋੜੀ ਸੋਈ ਸਾ ਜਾਣਦੇ ਹਾਂ, ਕਿਤੇ ਖੂਹ ਚ ਨਾ ਡਿੱਗ ਪਏ। ਉਸ ਤੋਂ ਬਾਅਦ ਦੌਲਤ ਖਾਂ ਨੇ ਕਿਹਾ, ਜੀ ਮੈਂ ਤਾਂ ਸੀ, ਮੈਂ ਤੁਹਾਡੇ ਕੋਲ ਸਾਂ। ਸਤਿਗੁਰੂ ਕਹਿੰਦੇ, ਤੂੰ ਵੀ ਨਹੀਂ ਸਾਂ, ਇਹ ਸੁਲਤਾਨਪੁਰ ਸੀ, ਤੂੰ ਕਾਬਲ ਚ ਘੋੜੇ ਖਰੀਦ ਰਿਹਾ ਸਾਂ। ਕਹਿੰਦੇ ਉਸੇ ਵਕਤ ਸਾਰੇ ਹੱਥ ਜੋੜ ਗਏ। ਜਨਮ ਸਾਖੀ ਵਾਲਾ ਤਾਂ ਕਹਿੰਦਾ ਕਿ ਉਸ ਕਾਜ਼ੀ ਨੇ ਹਜ਼ੂਰ ਦੇ ਚਰਨਾਂ ਵੱਲ ਵੱਧ ਕੇ ਆਪਣੇ ਹੱਥ ਲਾ ਦਿੱਤੇ। ਉੱਥੇ ਨਸੀਹਤਨਾਮੇ ਚ ਲਿਖਿਆ ਹੈ, ਮਹਾਰਾਜ ਕਹਿੰਦੇ, ਹਾਜ਼ਰ ਕੋ ਮਿਹਰ, ਗੈਰ ਹਾਜ਼ਰ ਕੋ ਬੇਮਹਿਰ। ਇਹ ਸ਼ਬਦ ਧਿਆਨ ਨਾਲ ਸੁਣਿਓ, ਹਾਜ਼ਰ ਕੋ ਮਿਹਰ, ਜਿਹੜਾ ਮਨ ਕਰਕੇ ਹਾਜ਼ਰ ਹੋਵੇਗਾ ਉਹ ਕਿਰਪਾ ਲੈ ਜਾਏਗਾ, ਗੈਰ ਹਾਜ਼ਰ ਕੋ ਬੇਮਹਿਰ, ਜਿਹੜਾ ਸੱਚੀ ਹੈ ਉੱਥੇ ਹਾਜ਼ਰੀ ਨਾ ਭਰ ਸਕਿਆ, ਉਹ ਰੱਬ ਦੀ ਮਿਹਰ ਤੋਂ ਬਿਨਾਂ ਰਹਿ ਜਾਏਗਾ। ਹੁਣ ਮੇਰੀ ਇੱਕ ਬੇਨਤੀ ਹੈ ਜੀ, ਮੈਂ ਆਪਣੇ ਮਨ ਨੂੰ ਕਹਿਣਾ ਕਿ ਜਪਜੀ ਸਾਹਿਬ ਪੜ੍ਹਦਿਆਂ ਸੱਚੀ ਮੁੱਚੀ ਹਾਜ਼ਰ ਹੁੰਦਾ ਹੈ, ਸੰਗਤ ਵਿੱਚ ਬੈਠੇ ਹਾਜ਼ਰ? ਪਰ ਇਹ ਨਹੀਂ ਕਹਿਣਾ ਵੀ ਜੇ ਮਨ ਨਹੀਂ ਟਿਕਦਾ ਤੇ ਛੱਡ ਦਿਓ, ਕਿਉਂਕਿ ਸਾਡੇ ਜ਼ਿਆਦਾ ਹੀ ਪ੍ਰਚਾਰ ਹੁੰਦਾ, ਮਨ ਨਹੀਂ ਟਿਕਦਾ ਤੇ ਛੱਡ ਦਿਓ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਮੈਂ ਬੇਨਤੀ ਕਰਾਂਗਾ, ਇਹ ਸੰਘਰਸ਼ ਹੈ ਜੀ ਅੰਦਰ ਦਾ, ਕਦੀ ਇਹ ਜਿੱਤਦਾ ਕਦੀ ਬੰਦਾ ਜਿੱਤ ਜਾਂਦਾ, ਇਹ ਚੱਲਦਾ ਹੀ ਰਹਿੰਦਾ ਜੀ, ਕਦੀ ਇੰਨਾ ਟਿਕ ਜਾਂਦਾ। ਹੁਣ ਪਹਿਲੀ ਗੱਲ, ਗੁਰਮੁਖ ਪਿਆਰੇ ਕਹਿੰਦੇ ਸਨ ਕਿ ਪਾਠ ਕਰਦਿਆਂ ਪਹਿਲੀ ਗੱਲ ਤਾਂ ਇਹ ਯਾਦ ਰੱਖੋ ਵੀ ਵਾਹਿਗੁਰੂ ਹੈ, ਗੁਰੂ ਹੈ। ਇਹ ਨਿਸ਼ਚਾ ਪਕਾਉਣਾ ਬੜਾ ਮੁਸ਼ਕਲ ਹੈ, ਅੱਖਰ ਨਹੀਂ ਕੇਵਲ ਗੁਰੂ ਹੈ, ਵਾਹਿਗੁਰੂ ਹੈ। ਦੂਜੀ ਗੱਲ ਕਹਿੰਦੇ ਸਨ, ਉਹ ਮੈਨੂੰ ਵੇਖਦਾ ਹੈ, ਭਾਵੇਂ ਮੈਂ ਨਹੀਂ ਵੇਖ ਰਿਹਾ, ਉਹ ਮੈਨੂੰ ਵੇਖ ਰਿਹਾ ਹੈ। ਤੀਜੀ ਗੱਲ ਕਿ ਉਹਨੂੰ ਬੇਨਤੀ ਕਰਕੇ ਦੋ ਚੀਜ਼ਾਂ ਮੰਗੋ। ਉਹ ਕਹਿੰਦੇ ਸਨ, ਮੈਂ ਆਪਣੇ ਨੂੰ ਵਿੱਚ ਸ਼ਾਮਿਲ ਕਰਕੇ ਕਹਿ ਰਿਹਾ ਕਿ ਆਪ ਜੀ ਨੂੰ ਨਹੀਂ, ਇੱਕ ਚੀਜ਼ ਮੰਗੋ, ਸਤਿਗੁਰੂ ਆਪਣੀ ਹਾਜ਼ਰੀ ਬਖਸ਼, ਤੇ ਦੂਜੀ ਦਾਤ ਮੰਗੋ ਆਪਣੀ ਹਜ਼ੂਰੀ ਬਖਸ਼। ਇੱਕ ਹਾਜ਼ਰੀ ਬਖਸ਼ੋ, ਦੂਜੀ ਹਜ਼ੂਰੀ ਬਖਸ਼ੋ। ਕਿਤੇ ਹਾਜ਼ਰ ਹੋ ਕੇ ਅਸੀਂ ਗੈ ਹਜ਼ੂਰੀ ਚ ਨਾ ਚਲੇ ਜਾਈਏ। ਮੈਂ ਆਪ ਨੂੰ ਥੋੜੀ ਜਿਹੀ ਬੇਨਤੀ ਕਰਨ ਲੱਗਾ ਕਿ ਇਸ ਮਨ ਨੂੰ ਇਹ ਹੰਕਾਰ ਦੇ ਨਸ਼ੇ ਚ ਸ਼ਰਾਬੀ ਹੋਏ ਪਏ। ਸੱਚੀ ਜਿਵੇਂ ਬੰਦਾ ਸ਼ਰਾਬ ਚ ਆਇਆ, ਅਵਾ ਤਵਾ ਜੋ ਮਰਜ਼ੀ ਬੋਲ ਜਾਂਦਾ, ਜਿਹੜਾ ਬੰਦਾ ਮਨ ਕਰਕੇ ਹੰਕਾਰੀ ਹੋ ਜਾਓ, ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹੁਣ ਸਤਿਗੁਰੂ ਕਹਿੰਦੇ ਨੇ, ਮਨ ਕੁੰਚਰ ਕਾਬੂ ਕਿਵੇਂ ਆਵੇ? ਤੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ। ਇਹ ਸਤਿਗੁਰਾਂ ਦਾ ਬਚਨ ਫਿਰ ਸੁਣਿਓ, ਮਨ ਕੁੰਚਰ, ਮਨ ਹਾਥੀ ਹੈ, ਤੀਲਕ ਗੁਰੂ ਮਹਾਵਤ ਸਤਿਗੁਰੂ ਨੇ, ਗਿਆਨ ਕੁੰਡਾ ਸ਼ਬਦ ਦਾ ਕੁੰਡਾ ਹੈ, ਜੈ ਖਿੰਚੈ ਤੈ ਜਾਏ। ਮਹਾਰਾਜ ਕਹਿੰਦੇ ਨੇ, ਨਾਨਕ ਹਸਤੀ ਕੁੰਡੈ ਬਾਰਾ ਫਿਰ ਉਜੜ ਪਾਏ। ਜਿਹਦੇ ਸਿਰ ਤੇ ਕੁੰਡਾ ਕੋਈ ਨਹੀਂ, ਸ਼ਬਦ ਗੁਰੂ ਕਾ ਕੁੰਡਾ ਹੈ। ਮਹਾਰਾਜ ਕਹਿੰਦੇ, ਕਾਬੂ ਆ ਸਕਦਾ ਹੈ ਜੇ ਇਹ ਇਸ ਪਾਸੇ ਆਪਾਂ ਤੁਰੀਏ ਤੇ। ਮਹਾਰਾਜ ਕਹਿੰਦੇ ਨੇ, ਇਹ ਕਾਬੂ ਆ ਸਕਦਾ ਸ਼ਬਦ, ਸ਼ਬਦ ਤੋਂ ਬਿਨਾ ਨਹੀਂ ਜੀ। ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਇਹਨੂੰ ਨਾਮ ਤੋਂ ਬਿਨਾ ਕਾਬੂ ਕੋਈ ਕਰ ਹੀ ਨਹੀਂ ਸਕਦਾ। ਬਾਬਾ ਜੀ ਨੂੰ ਪੁੱਛਿਆ ਸੀ ਇੱਕ ਵਾਰੀ ਕਿ ਜੇ ਮਨ ਨਾ ਟਿਕੇ ਤੇ ਅੱਧਿਓ ਜ਼ਿਆਦਾ ਸੱਚੀ ਆਪਾਂ ਹਾਰ ਜਾਂਦੇ ਹਾਂ ਬਾਜੀ ਜੀ, ਨਹੀਂ ਛੱਡੋ ਕੋਈ ਫਾਇਦਾ ਨਹੀਂ। ਨਹੀਂ, ਇੱਥੇ ਮਨ ਜਿੱਤ ਗਿਆ, ਨਾ ਵੀ ਟਿਕੇ ਆਪਾਂ। ਗੁਰੂ ਸਾਹਿਬ ਨੇ ਅਸੀਂ, ਘੋੜਾ ਬਿਮਾਰ ਹੋ ਜਾਏ ਨਾ, ਘੋੜਾ ਬਿਮਾਰ ਹੋ ਜਾਏ ਆਪਣੇ ਆਪ ਕਦੀ ਮਸਾਲਾ ਨਹੀਂ ਸੀ ਲੈਂਦਾ। ਮੈਨੂੰ ਪਤਾ, ਆਪਾਂ ਜਦੋਂ ਸਾਡੇ ਡੰਗਰ ਬਿਮਾਰ ਹੁੰਦੇ ਸਨ ਨਾ ਜੀ, ਇੱਕ ਨਾਲ ਹੁੰਦੀ ਸੀ, ਇੱਕ ਨਾਲ ਹੁੰਦੀ ਬਾਂਸ ਦੀ, ਪਤਾ ਹੋਣਾ ਨਾ, ਇੱਕ ਲੋਹੇ ਦੀ ਹੁੰਦੀ ਸੀ। ਉਹ ਕਿਵੇਂ ਆਪਾਂ ਦਿੰਦੇ ਸਾਂ ਜੀ ਉਹਨੂੰ ਮਸਾਲਾ? ਉਂਜ ਕਈ ਬਾਂਹ ਪਾ ਕੇ ਦਿੰਦੇ ਸਾਂ। ਉਹਨਾਂ ਕੀ ਕਰਨਾ, ਅਸੀਂ ਵੇਖਦੇ ਰਹੇ ਹਾਂ ਜਦੋਂ ਬਲਦ ਨੂੰ ਜਾਂ ਘੋੜੇ ਨੂੰ ਉਹ ਦਿੰਦੇ ਹੁੰਦੇ ਸਨ ਇਹ ਮਸਾਲਾ, ਉਹਨਾਂ ਨੇ ਨਾਲ ਪਾ ਕੇ ਜਾਂ ਹੱਥ ਚ ਭਰ ਕੇ ਮੁੱਠ ਪਾਣੀ, ਫਿਰ ਕੀ ਕਰਨਾ, ਉਹਦਾ ਕਾਜ਼ਾ ਕਰਨਾ।
ਕਾਜਾ ਹੁੰਦਾ ਸੀ ਉਹਦਾ ਬੰਨ ਕੇ ਮੂਚੇ ਕਰ ਦੇਣਾ। ਉਹ ਕਹਿੰਦੇ ਸਨ ਆਪ ਨਾ ਥੱਕਿਓ, ਇਹਨੂੰ ਥਕਾਓ, ਜਿਹੜਾ ਮੂੰਹ ਚ ਮਸਾਲਾ ਪਾ ਦਿੱਤਾ ਇਹ ਸੱਚੀ ਮੁੱਚੀ ਇਹਦੇ ਅੰਦਰ ਜਾਊਗਾ। ਅਜੇ ਵਿਚਾਰਾ ਬਿਮਾਰ ਹੈ, ਪਤਾ ਨੀ ਨਾ ਇਹਨੂੰ, ਪਸ਼ੂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾਮ ਜਪੋ ਜਿਵੇਂ ਮਸਾਲਾ ਘੋੜੇ ਨੂੰ ਦਿੱਤਾ ਜਾਂਦਾ ਹੈ। ਸਤਿਗੁਰਾਂ ਨੇ ਇੱਥੇ ਬਚਨ ਕੀਤਾ ਕਿ ਭਾਈ ਸਿੱਖੋ ਇਹ ਜਿਹੜਾ ਸਰੀਰ ਹੈ ਇਹ ਮੰਨ ਲਓ ਕੇਲਿਆਂ ਦਾ ਬਣ ਹੈ, ਮਨ ਹਾਥੀ ਹੈ। ਫਿਰ ਸੁਣਿਓ ਜਿਵੇਂ ਕੇਲਿਆਂ ਦੇ ਬਣ ਚ ਵੜਿਆ ਹੋਇਆ ਹਾਥੀ ਤਬਾਹੀ ਕਰ ਜਾਂਦਾ ਹੈ। ਸੱਚੀ ਤੁਹਾਨੂੰ ਦੱਸਾਂ ਹੰਕਾਰੀ ਮਨ ਜਿਹੜਾ ਇੰਦਰੀ ਰੂਪ ਕੇਲਿਆਂ ਦੀ ਤਬਾਹੀ ਕਰ ਜਾਂਦਾ ਹੈ। ਜਿਹੜੇ ਭਾਵ ਅਰਥ ਲਾਂਗੇ ਤਾਂ ਕੋਮਲ ਨੇ ਜੀ ਉਹ ਤੋੜੀ ਜਾ ਰਿਹਾ ਹੈ। ਸਤਿਗੁਰੂ ਨੇ ਸ਼ਬਦ ਵਰਤਿਆ ਕਬੀਰ ਕਾਇਆ ਕਜਲੀ ਬਨ ਬਹਿਆ, ਕੇਲਿਆਂ ਦਾ ਬਨ ਹੈ ਇਹ ਕਾਇਆ। ਮਨ ਕੁੰਚਰ ਮੈਂ ਮੰਤ, ਮਨ ਹਾਥੀ ਹੈ ਜਿਹੜਾ ਨਸ਼ੇ ਵਿੱਚ ਚੂਰ ਹੈ, ਅੰਕਸ ਗਿਆਨ ਰਤਨ ਹੈ ਪਰ ਇਹਨੂੰ ਕਾਬੂ ਕਰਨ ਵਾਲਾ ਗੁਰੂ ਕਾ ਗਿਆਨ ਹੈ, ਸ਼ਬਦ ਹੈ, ਅਭਿਆਸ ਹੈ, ਅਰਦਾਸਾਂ ਨੇ, ਬੇਨਤੀਆਂ ਨੇ। ਫਿਰ ਮੈਂ ਹੋਰ ਬੇਨਤੀ ਕਰਾਂਗਾ, ਸੰਗਤ ਜੀ ਆਪ ਗੁਰਮੁਖ ਸਾਰੇ ਪਾਠ ਕਰ ਦਿਓ। ਸਭ ਤੋਂ ਵੱਡੀ ਇਹਨੂੰ ਟਿਕਾਣ ਵਾਸਤੇ ਜੋਦੜੀ ਤੇ ਗੁਰੂ ਤੋਂ ਕਿਰਪਾ ਮੰਗਣੀ। ਆਪਣੇ ਆਪਣੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਉਸਦੀ ਕਿਰਪਾ ਹੋਵੇ ਤਾਂ। ਸਤਿਗੁਰਾਂ ਨੇ ਇਹ ਬਚਨ ਕੀਤਾ, ਕੋਈ ਟਾਵਾਂ ਟਾਵਾਂ ਜੀ ਜਿਹਨੇ ਆਪਣੇ ਮਨ ਨੂੰ ਕਾਬੂ ਕੀਤਾ। ਉਂਝ ਜੇ ਆਪਣੇ ਆਪ ਤੇ ਕਰਮ ਕਰਨ ਲੱਗ ਪਏ ਨਾ, ਇਹਨੇ ਆਪਣੇ ਆਪ ਹੀ ਠੀਕ ਹੋਣਾ ਹੈ, ਇਹਨੂੰ ਬਾਹਰੋਂ ਕਿਸੇ ਨੇ ਠੀਕ ਕਰਨਾ। ਹਾਂ ਸ਼ਬਦ ਸਾਨੂੰ ਦੇ ਦਿੱਤਾ ਸਤਿਗੁਰਾਂ ਨੇ, ਪੜੋ। ਮਨ ਬਿਮਾਰ ਹੈ ਇਹਨੇ ਆਪਣਾ ਇਲਾਜ ਆਪ ਕਰਨਾ। ਉਂਝ ਵੈਸੇ ਬੋਡੀ ਵੀ ਆਪਣਾ ਇਲਾਜ ਆਪ ਕਰਦੀ ਹੈ ਨਾ। ਗੁਰੂ ਸਾਹਿਬ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਮਨ ਕੀ ਵਾਸਨਾ ਮਨ ਤੇ ਟਰੈ, ਮਨ ਹੀ ਆਪਣੀ ਵਾਸਨਾ ਨੂੰ ਖਾਂਦਾ ਹੈ। ਪਿਛਲੇ ਦਿਨ ਮੈਂ ਕਿਹਾ ਜੀ ਕਿ ਜਦੋਂ ਬੰਦਾ ਖੁਰਾਕ ਖਾਣੀ ਘੱਟ ਕਰ ਦਿੰਦਾ ਤੇ ਇਹਦੀ ਬੋਡੀ ਆਪਣਾ ਫੈਟ ਆਪ ਖਾਣ ਲੱਗ ਪੈਂਦੀ ਆ, ਆਪਣਾ ਆਪ ਖਾਈ ਜਾਂਦੀ। ਜਦੋਂ ਮਨ ਜਿਹੜਾ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰਦਾ ਇਹ ਆਪਣੀ ਉਸ ਵਾਸਨਾ ਨੂੰ ਆਪ ਹੀ ਖਤਮ ਕਰ ਜਾਂਦਾ। ਹੁਣ ਸੱਚੀ ਬੇਨਤੀ ਹੈ, ਗੁਰੂ ਸਾਹਿਬ ਨੇ ਬੜੇ ਆਨੰਦ ਸਾਹਿਬ ਚ ਰੋਜ਼ ਤਿੰਨ ਬਚਨ ਤਾਂ ਅਸੀਂ ਪੜ੍ਹਦੇ ਹਾਂ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਤੂੰ ਸਦਾ ਰਹੋ ਹਰਨਾਲੇ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਨਾਲ ਕਹਿ ਦਿੱਤਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ। ਜਦੋਂ ਹੰਕਾਰ ਕਰੇ ਇਹ ਮਨ, ਮਤ ਤੂੰ ਮਾਣ ਕਰੇ ਜਿਹੋ ਕਿ ਜਾਣਦਾ ਗੁਰਮੁਖ ਨਿਮਾਣਾ ਹੋ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਸ਼ਲੋਕ ਪੜ੍ਹ ਲਿਆ ਕਰੀਏ ਰੋਜ਼, ਨੌਵੇਂ ਪਾਤਸ਼ਾਹ ਦੇ ਸ਼ਲੋਕ ਨਾ ਪੰਜ ਕੀ ਮਿੰਟ ਲੱਗਦੇ ਆ ਸੱਤ, ਸਭ ਤੋਂ ਜ਼ਿਆਦਾ ਮਨ ਨੂੰ ਉੱਥੇ ਸਮਝਾਇਆ। ਪਹਿਲਾ ਸ਼ਲੋਕ ਹੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਕਹੋ ਨਾਨਕ ਹਰ ਭਜ ਮਨਾ ਜੀ ਵਿਦ ਜਲ ਕੋ ਮੀਨ। ਸਤਿਗੁਰਾਂ ਨੇ ਇੱਥੇ ਜਿੰਨੀ ਕੁ ਸਮਝ ਪਈ, ਮਨ ਹਾਥੀ ਦੀ ਤਰ੍ਹਾਂ ਅਵੇੜਾ ਹੈ, ਹੰਕਾਰ ਦੇ ਨਸ਼ੇ ਚ ਚੂਰ ਹੈ, ਇਹਨੂੰ ਸਮਝ ਕੋਈ ਨੀ ਪੈ ਰਹੀ, ਇਸ ਜੰਗਲ ਨੂੰ ਉਜਾੜੀ ਜਾ ਰਿਹਾ ਹੈ। ਹੁਣ ਅਗਲੀ ਬੇਨਤੀ, ਕਬੀਰ ਰਾਮ ਰਤਨ ਮੁਖ ਕੋਥਰੀ, ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਕੀਮਤੀ ਰਤਨ ਹੈ, ਹੀਰਾ ਹੈ। ਅਗਲਾ ਮੁਖ ਕੋਥਰੀ, ਆ ਜਿਹੜੀ ਸਾਡਾ ਮੂੰਹ ਹੈ, ਉਂਝ ਕਈਆਂ ਨੇ ਅਰਥ ਕੋਠਰੀ ਕੀਤਾ ਪਰ ਇਹਦਾ ਅਰਥ ਹੈ ਥੈਲੀ, ਜਿਹਨੂੰ ਆਪਾਂ ਪੜ੍ਹਦੇ ਹਾਂ ਥੈਲੀ ਜੀ। ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਇਹਨੂੰ ਆਪਣੀ ਮੁੱਖ ਦੀ ਥੈਲੀ ਵਿੱਚ ਰੱਖ, ਜਣੇ ਖਲੇ ਕੋਲ ਨਾ ਇਹ ਥੈਲੀ ਖੋਲਿਆ ਕਰ, ਪਾਰਖ ਆਗਾ ਖੋਲ। ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਜੀ ਅੱਜ, ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ। ਆਪਾਂ ਕਹਿੰਦੇ ਸਾਰਿਆਂ ਨੂੰ ਜਪਾਓ, ਗੁਰੂ ਸਾਹਿਬ ਕਹਿੰਦੇ ਬੇਕਦਰਾ ਬੰਦਾ ਨਾਮ ਦੀ ਕੀਮਤ ਨਹੀਂ ਜਾਣਦਾ। ਪਰਮਾਤਮਾ ਨੇ ਨਾਮ ਦਿੱਤਾ ਇਹਨੂੰ ਮੁੱਖ ਦੀ ਥੈਲੀ ਚ ਰੱਖ, ਇਹ ਸਮਝਾਇਆ ਪਤਾ ਕਿਹਨੂੰ,
ਕਈ ਵਾਰੀ ਤੁਸੀਂ ਦੇਖਿਆ ਹੋਣਾ ਕਈ ਸਨਾਤਨੀ ਵੀਰ ਨਾ ਜੀ ਆਪਣੇ ਹੱਥ ਚ ਝੋਲੀ ਨਿੱਕਾ ਜਿਹਾ ਥੈਲਾ ਪਕੜਿਆ ਹੁੰਦਾ, ਉਹਦੇ ਚ ਮਾਲਾ ਪਈ ਹੁੰਦੀ। ਮੈਂ ਬੜੀ ਦੇਖਿਆ ਜੀ, ਚਲੋ ਵੈਸ਼ਨਵ ਵੀ ਜਪਦੇ ਆ ਸਾਰੇ, ਉਹ ਕੀ ਕਰਦੇ ਆ ਹੱਥ ਚ ਪਕੜੀ ਹੋਈ ਥੈਲੀ ਦੇ ਵਿੱਚ ਮਾਲਾ, ਮਾਲਾ ਵਿੱਚ ਉਹ ਮਾਲਾ ਘੁਮਾਈ ਜਾਂਦੇ ਰਾਮ ਰਾਮ ਕੇ। ਗੁਰੂ ਸਾਹਿਬ ਕਹਿੰਦੇ ਇਹ ਥੈਲੀ ਨੂੰ ਛੱਡ, ਤੂੰ ਇਸ ਮੂੰਹ ਨੂੰ ਥੈਲੀ ਬਣਾ, ਇਹਦੇ ਚ ਨਾਮ ਟਿਕਾ। ਜਿਹਨੂੰ ਭਗਤ ਜੀ ਨੇ ਕਿਹਾ ਕਬੀਰ ਮੇਰੀ ਸਿਮਰਨੀ, ਆਹ ਸਿਮਰਨੀ ਰਸਨਾ ਉਪਰ ਰਾਮ, ਇੱਕ ਬਾਹਰ ਦੀ ਸਿਮਰਨੀ ਹੈ ਇੱਕ ਰਸਨਾ ਸਿਮਰਨੀ ਹੈ। ਤੇ ਆਪਾਂ ਕਈ ਵਾਰੀ ਪੁੱਛਣਾ ਜੀ ਅੱਜ ਤੱਕ ਜਿੰਨੇ ਭਗਤ ਹੋਏ ਸਾਨੂੰ ਦੱਸੋ ਉਹਨਾਂ ਨੂੰ ਸੁੱਖ ਕਿਵੇਂ ਮਿਲਿਆ, ਤੇ ਮੇਰਾ ਖਿਆਲ ਇੱਕ ਵਿਦਵਾਨ ਕਿਤਾਬਾਂ ਲਿਖਣ ਲੱਗ ਪੈਣ। ਗੁਰੂ ਸਾਹਿਬ ਨੇ ਇੱਕ ਤੁੱਕ ਚ ਗੱਲ ਮੁਕਾ ਦਿੱਤੀ ਕਿ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ। ਆਦ ਜੁਗਾਦੀ, ਆਦ ਕਾਲ ਤੋਂ ਲੈ ਕੇ ਸਮੇਂ ਤੋਂ ਪਹਿਲਾਂ ਲੈ ਕੇ ਆਦ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸ਼ਰਾਮ, ਜਿਨ੍ਹਾਂ ਨੂੰ ਪੀਸ ਆਫ ਮਾਇੰਡ ਮਿਲਿਆ ਸਿਰਫ ਉਹਨਾਂ ਨੂੰ ਰਸਨਾ ਤੇ ਪ੍ਰਭੂ ਬੋਲ ਕੇ ਮਿਲਿਆ। ਹੁਣ ਇੱਥੇ ਬੇਨਤੀ ਜੀ, ਪਾਰਖ ਆ ਗਏ ਖੋਲ, ਉਹ ਜਿਹੜੇ ਮੂੰਹ ਖੋਲਣਾ ਕਿਸੇ ਪਾਰਖੂ ਕਦਰਦਾਨ ਅੱਗੇ ਖੋਲੀ, ਨਾਲ ਬਚਨ ਕੀਤਾ ਐਵੇਂ ਬੇਕਦਰੇ ਕੋਲ ਨਾ ਖੋਲੀ। ਕੋਈ ਆਏ ਮਿਲੈ ਗੋ ਗਾਹਕੀ, ਸਾਰੀ ਦੁਨੀਆਂ ਗਾਹਕ ਨਹੀਂ। ਮੈਂ ਥੋੜੀਆਂ ਬੇਨਤੀਆਂ ਇਸ ਬਾਰੇ ਕਰਨੀਆਂ ਨੇ। ਆਏ ਮਿਲੈ ਗੋ ਗਾਹਕੀ, ਕੋਈ ਆ ਮਿਲੇਗਾ ਤੈਨੂੰ ਗਾਹਕ ਚੰਗਾ। ਲੇਗੋ, ਵੇਖੋ ਪੁਰਾਣੇ ਸ਼ਬਦ ਨੇ ਸਾਰੇ, ਲੇਗੋ ਮੇਰਾ ਖਿਆਲ ਇਹ ਵੀ ਸ਼ਬਦ ਮੈਂ ਪਹਿਲੀ ਵਾਰੀ ਪੜ੍ਹ ਰਿਹਾ। ਲੇਗੋ ਮਹਿਗੇ ਮੋਲ, ਜਿੱਦਣ ਕੋਈ ਪਾਰਖੂ ਆ ਗਿਆ ਨਾ, ਜਿੱਦਣ ਮਿਲ ਗਿਆ ਕੋਈ, ਉਹ ਆਪਣਾ ਸਿਰ ਦੇ ਕੇ ਮਹਿੰਗੇ ਮੁੱਲ ਇਹ ਨਾਮ ਲਏਗਾ, ਇਸ ਨਾਮ ਨੂੰ ਜਣੇ ਖਣੇ ਕੋਲ ਨਾ ਖੋਲ। ਥੋੜੀ ਜਿਹੀਆਂ ਬੇਨਤੀਆਂ ਨੇ ਜੀ। ਨਾਮ ਇੱਕ ਕੀਮਤੀ ਹੀਰਾ ਹੈ ਕਿ ਹਰ ਬੰਦੇ ਕੋਲ ਸਾਂਝਾ ਕੀਤਾ ਜਾ ਸਕਦਾ, ਕਿਉਂਕਿ ਮਾੜਾ ਬੰਦਾ ਨਿਕੰਮਾ ਬੰਦਾ ਕਦਰ ਨਹੀਂ ਜਾਣਦਾ। ਇੱਕ ਦੋ ਕੁ ਤਿੰਨ ਸ਼ਬਦ ਅੱਜ ਮੈਂ ਕਬੀਰ ਸਾਹਿਬ ਦੀ ਲੈਣੇ ਨੇ। ਇੱਕ ਸ਼ਬਦ ਹੈ ਕਿ ਕਿੱਥੇ ਨਾਮ ਕਹੀਏ, ਸੰਤ ਮਿਲੇ ਕਿਚ ਸੁਣੀਆ ਕਹੀਏ। ਜੇ ਸੱਚੀ ਮੁੱਚੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਨਾਮ ਦਾ ਗਾਹਕ ਹੈ, ਉਸ ਕੋਲ ਮੇਲ ਕੇ ਤੂੰ ਪਰਮਾਤਮਾ ਦੀ ਗੱਲ ਕਰ, ਕੁਝ ਸੁਣ ਤੇ ਕੁਝ ਕਹਿ, ਸੰਤ ਮਿਲੇ ਕਿ ਸੁਣੀਆ ਕਹੀਏ। ਤੇ ਜਿਹੜਾ ਮਿਲ ਜਾ ਗਿਆਨਾ ਸਿੰਘ ਮਿਲਿਆ ਸੰਤ, ਮਸਤ ਕਰੇ, ਕਿਉਂ ਭਰਾਵਾ ਜਿੰਦ ਸ਼ਾਇਦ ਮੈਨੂੰ ਨਹੀਂ ਪਤਾ ਕੋਈ। ਸੱਚੀ ਤੁਹਾਨੂੰ ਦੱਸਾਂ, ਕਈ ਬੰਦੇ ਇੰਟਰਵਿਊ ਲੈਂਦੇ ਆ, ਇੱਥੋਂ ਸੁਣਿਆ ਫਿਰ ਅਗਲੇ ਨੂੰ ਦੱਸ ਦੇਣ, ਮੈਂ ਉਹਨੂੰ ਪੁੱਛਿਆ ਉਹਨੂੰ ਉੱਤਰ ਹੀ ਕੋਈ ਨਹੀਂ ਆਇਆ ਜੀ। ਮੈਂ ਬੜੇ ਬੰਦੇ ਦੇਖੇ, ਉਹ ਜੀ ਵੇਖੋ ਬਣਿਆ ਫਿਰ ਦਾ ਕਥਾਵਾਚਕ, ਸਭ ਨੂੰ ਕਹਿੰਦੇ ਉਹ ਅਸੀਂ ਪੁੱਛਿਆ ਉਹਦੇ ਕੋਲ ਉੱਤਰ ਹੀ ਕੋਈ ਨਹੀਂ ਸੀ। ਤੇ ਚੇਤੇ ਰੱਖਿਓ ਉਹ ਸਵਾਲ ਕਈ ਕਈ ਸਾਲ ਚੁੱਕ ਕੇ ਤੁਰੇ ਫਿਰਦੇ ਆ। ਗੁਰੂ ਸਾਹਿਬ ਕਹਿੰਦੇ ਹਾਂ ਜੇ ਕੋਈ ਬੰਦਗੀ ਵਾਲਾ ਮਿਲੇ। ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ, ਤਬਲਾ ਪਿਆ, ਹਾਂਜੀ ਤੁਸੀਂ ਮੇਰੇ ਸਾਹਮਣੇ ਤਬਲਾ ਰੱਖ ਲਿਓ, ਮੈਂ ਕੀ ਕਰਾਂਗਾ। ਮੇਰੇ ਸਾਹਮਣੇ ਤਾਂ ਲੱਕੜ ਦੇ ਉੱਤੇ ਚਮੜਾ ਮੜਿਆ, ਕਿਸੇ ਤਬਲੇ ਵਜਾਉਣ ਵਾਲੇ ਨੂੰ ਪੁੱਛੋ ਕਹੇਗਾ ਪਰ ਨਾ ਸਰ ਦੁਨੀਆ ਭਰ ਦੇ ਤਾਲੇ ਦੇ ਵਿੱਚ ਪਏ ਨੇ, ਮੈਂ ਤੈਨੂੰ ਕੱਢ ਕੇ ਦਿਖਾਉਂਦਾ। ਮੇਰੇ ਵਾਸਤੇ ਤਬਲਾ ਕੀ ਚੀਜ਼ ਹੈ, ਹਾਰਮੋਨੀਅਮ ਪਿਆ, ਦੁਨੀਆ ਭਰ ਦਾ ਰਾਗ, ਦੁਨੀਆ ਭਰ ਦੇ ਰਾਗ ਸੱਤ ਸੁਰਾਂ ਚ ਨੇ, ਪਰ ਮੇਰੇ ਵਾਸਤੇ ਲੱਕੜ ਦੀ ਪੇਟੀ ਹੈ। ਗੁਰਮੁਖੋ ਯਾਦ ਰੱਖਿਓ, ਬੰਦਗੀ ਕਰਨ ਵਾਲੇ ਦੀ ਵੀ ਕਦਰ ਉਹੀ ਜਾਣਦਾ ਜਿਹੜਾ ਬੰਦਗੀ ਕਰਦਾ, ਜਿਹਨੇ ਬੰਦਗੀ ਨਹੀਂ ਕੀਤੀ ਉਹ ਰੱਜ ਕੇ ਨਿੰਦਿਆ ਕਰਦਾ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਖੋਤੇ ਨੂੰ, ਮੈਂ ਲਫ਼ਜ਼ ਵਰਤਣ ਲੱਗਾ, ਖੋਤੇ ਨੂੰ ਤੁਸੀਂ ਬਗੀਚੇ ਚ ਲੈ ਜਾਓ, ਉਹ ਕੀ ਕਰੇਗਾ, ਅੱਧਾ ਕੁ ਤੇ ਬੂਟੇ ਮਾਰੂਗਾ, ਦਲੱਤੀਆਂ ਨਾਲ ਪੜ ਦੂਗਾ, ਅੱਧੇ ਕੁ ਫੁੱਲ ਖਿੜੇ ਮੂੰਹ ਚ ਪਾ ਕੇ ਖਾ ਜਾਏਗਾ, ਸਾਰੇ ਬਗੀਚੇ ਦਾ ਖੁਲੀਆ ਵਿਗਾੜ ਦੇਗਾ। ਕਦੀ ਤੁਸੀਂ ਨਿੱਕੇ ਜੇ ਭਵਰੇ ਨੂੰ ਲਿਜਾ ਕੇ ਦੇਖੋਗੇ, ਕਮਲਿਆ ਤੈਨੂੰ ਕਦਰ ਹੀ ਕੋਈ ਨੀ, ਤੂੰ ਚੀਕਰ ਤੇ ਬੈਠ ਤੇ ਸਹੀ, ਪਾਨਾ ਵਾੜੀ ਹੋਏ ਘਰ, ਅੱਗੇ ਮਾਰਨ ਕਿਹਾ ਖਰ ਨਹੀਂ ਜਾਣਦਾ ਨਾ ਕੀਮਤ, ਖਰ ਸਾਰ ਨਾ ਜਾਣੇ। ਤੇ ਚੇਤੇ ਰੱਖਿਓ ਸਾਡੇ, ਮੈਂ ਵਾਹਿਗੁਰੂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮਨੁੱਖਤਾ ਵਿੱਚ ਨਰ ਘੱਟ ਨੇ ਖਰ ਜ਼ਿਆਦੇ ਨੇ, ਸ਼ਬਦ ਤੇ ਦੋਨੋਂ ਇੱਕ ਨਰ ਤੇ ਇੱਕ ਖਰ, ਇੱਥੇ ਨਰ ਬਹੁਤ ਘੱਟ ਨੇ। ਨਰ ਦਾ ਮਤਲਬ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਅਸਲੀ ਨਰ ਆਦਮੀ ਉਹ ਹੈ ਤੇ ਇੱਕ ਉਹ ਵੀ ਨੇ ਨਾਨਕ ਤੇ ਨਰ, ਅਸਲ ਖਾਰੋ ਨਰ ਨਹੀਂ ਉਹ ਖਰ ਹੈ। ਜੇ ਬਿਨ ਗੁਣ ਗਰਭ ਕਰੰਤ, ਜਿਵੇਂ ਆਪਾਂ ਉੱਤੇ ਪੜ ਕੇ ਆਏ ਹਾਂ ਵੀ ਖੰਕਾਰ, ਸਤਿਗੁਰੂ ਕਹਿ ਰਹੇ ਨੇ
ਕਿ ਪਾਨਾ ਵਾਈ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕਾ ਤਬ ਫੂਲ ਪਛਾਣੇ। ਮੇਰੀ ਅਰਜ਼ ਹੈ, ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਸੰਤ ਮਿਲੇ, ਕਿਛ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ ਹੈ। ਚੁੱਪ ਚ ਫਾਇਦਾ ਜੀ, ਆਪ ਜੀ ਕਹੋਗੇ ਕੀ ਫਾਇਦਾ, ਐਵੇਂ ਭੈੜੀ ਕੋਈ ਗੱਲ ਕਰ ਦੂਗਾ ਸਵੇਰੇ ਨਿਤਨੇਮ ਚ ਨਹੀਂ ਟਿਕਾ ਹੋਣਾ, ਫਿਰ ਕਹਾਂਗੇ ਵੀ ਐਵੇਂ ਮਿਲਦੀ ਨਾ ਤੇ ਚੰਗਾ ਸੀ। ਸੱਚੀ ਕਈ ਬੰਦੇ ਇਹੋ ਜਿਹੇ ਨੇ ਵਾਹਿਗੁਰੂ, ਜਿਵੇਂ ਇੱਕ ਕਾਂਜੀ ਦੀ ਬੂੰਦ, ਜਿਹੜਾ ਨਾਮ ਜਪਦਾ ਉਹਦੇ ਲਈ ਮੈਂ ਬੇਨਤੀ ਕਰ ਰਿਹਾ, ਇੱਕ ਕਾਂਜੀ ਦੀ ਬੂੰਦ ਪੈ ਜਾਏ ਸਾਰੇ ਦੁੱਧ ਨੂੰ ਪਟਾ ਦਿੰਦੀ ਹੈ। ਕਈ ਵਾਰੀ ਇਹੋ ਜਿਹੀ ਗੱਲ ਕਰ ਦਿੰਦੇ ਨੇ ਬੰਦੇ ਦਾ ਅੰਦਰ ਫੜ ਜਾਂਦਾ। ਗੁਰੂ ਸਾਹਿਬ ਕਹਿੰਦੇ ਨਾ, ਆਪਣੇ ਮੂੰਹ ਚ ਤਾਲਾ ਰੱਖ, ਇਹ ਬੜਾ ਕੀਮਤੀ ਰਤਨ ਹੀ, ਇਹ ਜਣੇ ਕਣੇ ਕੋਲ ਨਾ ਖੋਲੀ, ਉਹਦੇ ਕੋਲ ਖੋਲੀ ਜਿਹਨੂੰ ਕਦਰ ਹੁੰਦੀ ਹੈ। ਸੰਤ ਮਿਲਿਆ ਕਿ ਸੁਣੀਆਂ ਕਹੀ ਹੈ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ, ਤੇ ਕੀ ਕਹੀਏ ਬਾਬਾ ਬੋਲਣਾ, ਕਿਆ ਕਹੀਏ, ਕੀ ਕਹੀਏ, ਕੀ ਬੋਲੀਏ। ਕਹਿਣ ਲੱਗੇ ਜਦੋਂ ਬੋਲੀਏ ਜੈਸੇ ਰਾਮ ਨਾਮ ਰਾ ਰਹੀਏ, ਜ਼ਬਾਨ ਤੋਂ ਬੋਲ ਪ੍ਰਭੂ ਦਾ ਨਾਮ। ਅੱਗੇ ਜੀ ਕਹਿਣ ਲੱਗੇ ਗੱਲ ਹੋਰ ਯਾਦ ਰੱਖੀ, ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ, ਪਾਰ ਖਾ ਗਏ ਖੋਲ। ਮੂਰਖ ਸਿਉਂ ਬੋਲੇ ਚੱਖ ਮਾਰੀ, ਸੰਤ ਨਾਲ ਬੋਲੇਗਾ ਭਲਾ ਹੋਵੇਗਾ, ਮੂਰਖ ਨਾਲ ਬੋਲੇਗਾ ਤੇ એનર્ਜੀ ਵੇਸਟ ਕਰੇਗਾ। ਅਗਲੀ ਗੱਲ ਜੀ, ਜੇ ਆਪਾਂ ਗੱਲ ਕਰ ਹੀ ਲਈਏ ਇਹਦੇ ਨਾਲ, ਤੇ ਗੁਰੂ ਸਾਹਿਬ ਕਹਿੰਦੇ ਨਾ, ਬੋਲਤ ਬੋਧ ਬੜੈ ਵਿਕਾਰਾ, ਬੋਲਤ ਬੋਲਤ ਬੜੈ ਵਿਕਾਰਾ। ਬੋਲੇਗਾ ਤੇ ਵਿਗਾੜ ਪੈਦਾ ਹੋਵੇਗਾ, ਆਪਣਾ ਅੰਦਰ ਖੜਾਏਗਾ। ਤੇ ਜੇ ਮਹਾਂਪੁਰਖ ਗੁਰਮੁਖ ਮਿਲਦਾ ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਖਾਲੀ ਘੜਾ ਟਨਕਾਉ ਤੇ ਆਵਾਜ਼ਾਂ ਦਿੰਦਾ, ਭਰਿਆ ਹੋਏ ਸੋ ਕਬੂ ਨਾ ਡੋਲੇ। ਹੁਣ ਮੈਂ ਹੋਰ ਬੇਨਤੀ ਕਰਾਂ, ਕੀਮਤੀ ਰਤਨ ਹੈ। ਇੱਥੋਂ ਤੱਕ ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਗੁਰੂ ਨੇ ਵੀ ਰਤਨਾਂ ਦੀ ਗੁਥਲੀ ਉਹਨਾਂ ਕੋਲ ਖੋਲੀ ਜਿਹੜੇ ਸਿੱਖ ਕਦਰਦਾਨ ਸਨ। ਇੱਕ ਪਾਠ ਹੁੰਦਾ ਰਾਮਕਲੀ ਕੀ ਵਾਚ, ਰਤਨਾ ਕੇਰੀ ਗੁਥਲੀ, ਹਾਂ ਨਹੀਂ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਇਹ ਵੱਖਰਾ ਪਾਠ। ਰਤਨਾ ਕੇਰੀ ਗੁਥਲੀ, ਰਤਨੀ ਇੱਥੇ ਰਤਨੀ ਦਾ ਅਰਥ ਰਤਨਾ ਦਾ ਵਪਾਰ ਕਰਨ, ਸਤਿਗੁਰੂ ਆਪ ਰਤਨੀ ਦਾ ਅਰਥ, ਜਿਹਦੇ ਕੋਲ ਰਤਨ ਨਾਮ ਹੈ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਵੇਚਣ ਵਾਲਾ ਗੁਰੂ ਜਿਹੜਾ ਰਤਨ ਲੈ ਕੇ ਆਇਆ ਉਹਦੇ ਅੰਦਰ ਵੀ ਰਤਨ ਦੀ ਕਦਰ ਹੈ, ਤੇ ਜਿਹੜਾ ਸਿੱਖ ਹੈ ਉਹਦੇ ਅੰਦਰ ਵੀ ਰਤਨ ਦੀ ਕਦਰ ਹੈ, ਕਿਉਂਕਿ ਨਾਮ ਮਿਲਦਾ ਹੀ ਉਹਨੂੰ ਜਿਹੜਾ ਸਿਰ ਭੇਟ ਕਰਦਾ ਹੈ। ਇਹ ਬੜਾ ਮਹਿੰਗਾ ਹੈ ਜੀ, ਇਹ ਸਸਤਾ ਨੀ। ਜੇ ਹੁਣ ਆਨਲਾਈਨ ਨਾਮ ਮਿਲਦਾ ਪਿਆ, ਮਿਲਦਾ ਜੀ, ਕਈ ਕਈ ਕਿਸੇ ਦਾ ਮੰਤਰ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਅੰਮ੍ਰਿਤ ਅਜੇ ਨਹੀਂ ਛਕਿਆ, ਤਿਆਰੀ ਕਰੋ, ਪਰ ਪਲੀਜ਼ ਐਵੇਂ ਕਿਸੇ ਦੇ ਮੰਤਰ ਪਿੱਛੇ ਲਾ ਕੇ ਜ਼ਿੰਦਗੀ ਤਬਾਹ ਨਾ ਕਰ ਲਿਆ ਜੇ। ਇਹ ਸਤਿਗੁਰਾਂ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਇਹਦੇ ਤੁਲ ਕੁਝ ਨਹੀਂ ਜੇ। ਦੁਨੀਆਂ ਦਾ ਕੋਈ ਜਾਦੂ ਕੋਈ ਟੂਣਾ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉਹ ਗੁਰਮੁਖੋ ਜਿਹਨੂੰ ਵੇਖ ਕੇ ਜਮਦੂਤ ਭੱਜ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤਾ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਵਣਜ, ਵੱਖਰ ਤੈ ਤੈ ਨੀ ਤੈ ਅਤੇ ਵਣ ਜਾ ਰਿਹਾ ਦੋਹਾਂ ਰਾਹੀਂ ਸਮਾਏ। ਜੁਣ ਜਿਨ ਗੁਣ ਪੱਲੈ ਨਾਨਕਾ ਮਾਣਕ ਵਜਣੇ ਸੇ, ਜਿਨ੍ਹਾਂ ਕੋਲ ਰੱਬ ਨੇ ਕਦਰ ਦਿੱਤੀ ਹੈ ਉਹ ਗੁਣ ਜਾਣਦੇ ਨੇ, ਜਿਨ੍ਹਾਂ ਨੂੰ ਪਿਆਰੋ ਕਦਰ ਹੀ ਕੋਈ ਨਹੀਂ, ਸਮਝ ਕੋਈ ਨਹੀਂ। ਸਤਿਗੁਰੂ ਨੇ ਇੱਕ ਹੋਰ, ਮੈਂ ਤੁਹਾਨੂੰ ਇੱਕ ਹੋਰ ਸ਼ਬਦ ਸੁਣਾਉਣਾ ਚਾਹੁੰਦਾ। ਇਹ ਸਲੋਕ ਪਿਛਲੇ ਦਿਨ ਆਇਆ ਤੇ ਅੱਜ ਮੇਰੇ ਮਨ ਚ ਆਇਆ ਵੀ ਅਰਥ ਇਵੇਂ ਵੀ ਹੋ ਸਕਦੇ ਆ। ਹੁਣ ਦੇਖੋ, ਪਾਣੀ ਦੀ ਬੂੰਦ ਆਕਾਸ਼ ਤੋਂ ਡਿੱਗੀ, ਬੜੀ ਕੀਮਤੀ ਹੈ ਨਾ, ਪਰ ਉਸ ਬੂੰਦ ਦੀ ਕਦਰ ਉਸ ਜ਼ਮੀਨ ਨੂੰ ਪੁੱਛ ਕੇ ਦੇਖੋ ਜਿਹੜੀ ਜ਼ਰਖੇਜ਼ ਹੈ, ਉਹਨੂੰ ਪੁੱਛਿਓ, ਉਹ ਕਹੇਗੀ ਇੱਕ ਵਾਰੀ ਬੂੰਦਾਂ ਡਿੱਗਣ ਸਹੀ ਜੋ ਪਾਓਗੇ ਮੈਂ ਪੈਦਾ ਕਰਾਂਗੀ। ਤੇ ਜੇ ਕਿਤੇ ਇੰਨੀ ਕੀਮਤੀ ਬੂੰਦ ਕਲਰੀ ਜ਼ਮੀਨ ਤੇ ਡਿੱਗ ਪਏ ਤੇ ਯਾਦ ਰੱਖੋ ਵੀ ਖਤਮ ਹੋ ਜਾਂਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ, ਪਾਰ ਖਾ ਗਏ ਖੋਲ। ਜਿਸ ਜ਼ਮੀਨ ਕੋਲ ਤਾਕਤ ਹੀ ਨਹੀਂ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ, ਬਿਨ ਸੰਗਤ ਇਉਂ ਮਾਨੇ ਹੀ ਹੋਏ ਗਈ ਪਾਟਿਸ਼ਾਰ, ਸੜ ਗਈ ਜੀ ਬੂੰਦ। ਕਬੀਰ ਨਿਰਮਲ ਪੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਕਦਰਦਾਨ ਸੀ ਜੇ ਅੱਗੇ ਜ਼ਮੀਨ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਮੈਂ ਸਿਰਫ ਇੱਥੋਂ ਤੱਕ ਜੀ, ਮੈਂ ਤਾਂ ਭਗਤ ਸਾਹਿਬ ਨੂੰ ਮੱਥੇ ਟੇਕਣਾ ਵੀ ਮੈਂ ਤੇ ਸਿਰਫ ਸ਼ਬਦ ਹੀ ਪੜਾਂਗਾ, ਅਰਥ ਹੀ ਯਾਦੇ ਕਰਾਂਗਾ। ਕਹਿਣ ਲੱਗੇ ਬੇਕਦਰੇ ਬੰਦੇ ਨੂੰ ਨਾਮ ਸੁਣਾਉਣਾ ਇਸ ਤਰ੍ਹਾਂ ਜਿਵੇਂ ਕੁੱਤੇ ਦੇ ਕੰਨ ਚ ਸਿਮਰਤੀਆਂ ਸੁਣਾਉਣੀਆਂ।
ਬੜੇ ਆਸਾ ਰੱਬ ਦਾ ਸ਼ਬਦ ਹੈ। ਕਹਾਂ ਸੁਵਾਨ ਕੋ ਸਿਮਰਤ ਪਾਨਖਾ ਗਏ ਖੋਲ, ਕਹਾਂ ਸੁਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪਿਆ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਈਏ ਸਾਕਤ ਸਿਉ ਭੂਲ ਨੇ ਕਹੀਏ, ਕੌਆ ਕਹਾਂ ਕਪੂਰ ਚਿਰਾਏ। ਹੁਣ ਕਾਂ ਨੂੰ ਮੁਸ਼ ਕਪੂਰ ਪਾ ਕੇ ਕਹੋ ਜੀ ਬਸ ਅੱਜ ਤੋਂ ਬਾਅਦ ਤੂੰ ਇਹ ਤਿੰਨ ਸੁਗੰਧੀ ਵਾਲੀ, ਉਹ ਕਹਿੰਦਾ ਮੁਸ਼ ਕਪੂਰ ਵੀ ਖਾ ਲਾਂਗਾ, ਨਿਕਲ ਲੈਂਦੇ ਬਾਹਰ ਮੈਂ ਵਿਸ਼ਟਾ ਚ ਵੀ ਚੁੰਝ ਮਾਰਾਂਗਾ। ਕਹਿੰਦਾ ਬੇਕਦਰਾਂ ਨੂੰ ਸਮਝ ਕੋਈ ਨਹੀਂ, ਕੌਵਾ ਕਹਾਂ ਕਪੂਰ ਚ ਰਹਿ ਕੀ ਕਹਿ ਬਿਸੀਅਰ ਕੋ ਦੁੱਧ ਪਿਆਏ। ਅੰਮ੍ਰਿਤ ਲੈ ਲੈ ਨੀਮ ਸੰਚਾਈ, ਨਿੰਮ ਦੀਆਂ ਜੜਾਂ ਚ ਰੋਜ਼ ਸ਼ੱਕਰ ਘੋਲ ਕੇ ਪਾਈ ਜਾ, ਯਾਦ ਰੱਖੀ ਉਹਦੇ ਫਲ ਦੀ ਕੁੜੱਤਾ ਨਹੀਂ ਜਾਣੀ। ਇੱਥੇ ਸਤਿਗੁਰਾਂ ਨੇ ਕਿਹਾ ਕਿ ਯਾਦ ਰੱਖ ਇਸ ਨਾਮ ਨੂੰ ਆਪਣੇ ਮੁੱਖ ਚ ਰੱਖ, ਕਦਰਦਾਨ ਕੋਈ ਮਿਲੇ ਉਹਦੇ ਨਾਲ ਗੱਲ ਕਰੀ। ਕਬੀਰ ਰਾਮ ਰਤਨ ਮੁੱਖ ਕੋਥਰੀ, ਪਾਰਖ ਆ ਗਏ ਖੋਲ ਕਿਸੇ ਕਦਰਦਾਨ ਅੱਗੇ ਖੋਲ, ਕੋਈ ਆਏ ਮਿਲੇ ਗੋ ਗਾਹਕੀ, ਕੋਈ ਆਏ ਮਿਲੇਗਾ ਟਾਵਾਂ ਜਿਹਾ ਜਿਹੜਾ ਆਪਣਾ ਆਪ ਭੇਟ ਕਰਦਾ ਹੈਗਾ। ਸੱਚੀ ਹੈ ਜਦੋਂ ਗਾਹਕ ਮਿਲਦਾ ਨਾ ਉਦੋਂ ਫਿਰ ਬਾਬਾ ਜੀ ਤਰ੍ਹਾਂ ਉਹ ਕਹਿੰਦਾ ਹੈ ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਕਦਰਦਾਨ ਹੈ ਨਾ, ਤੈਂ ਸਾਹਿਬ ਕੀ ਬਾਤ ਜੇ ਆਖ ਹੈ ਕਹੋ ਨਾਨਕ ਕਿਆ ਦੀਜੈ, ਸੀਸ ਬੜੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ। ਦੇਖੋ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਕਦਰਦਾਨ ਹਰ ਕੇ ਸੰਤ ਬਤਾਵੋ ਮਾਰਗਮ ਪੀਛੇ ਲਾਗ ਚਲੇ। ਕਦਰਦਾਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਮੈਂ ਸਿਰਫ ਸ਼ਬਦ ਪੜ ਰਿਹਾ ਮਰ ਤੁਸੀਂ ਜਾਣਦੇ ਹੋ। ਕੋਈ ਮਿਲਾ ਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮਿਲੈ ਹਰ ਹਰ ਨਾਮ ਧਿਆਈ। ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵੀ ਸੁਖ ਮਨਾਈ, ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਦਰਦਾਨ ਪੱਖਾ ਫੇਰੀ ਪਾਣੀ ਧੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਇੰਨੀ ਕੁਰਬਾਨੀ ਕਰਕੇ ਵੀ ਕਹਿਣ ਲੱਗੇ ਦਾਤਾ ਜੀ ਮੇਰੀ ਝੋਲੀ ਚ ਪਾਓ ਦਾਤ, ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਿਖੋ ਵਡਿਆਈ। ਇਸੇ ਸਲੋਕ ਨੂੰ ਆਪਾਂ ਕੱਲ ਅੱਗੇ ਥੋੜਾ ਜਿਹਾ ਵਿਚਾਰਾਂਗੇ। ਸੰਗਤ ਜੀ ਆਪ ਜੀ ਨੇ ਬਹੁਤ ਟਿਕ ਕੇ ਸੁਣਿਆ, ਇੱਕ ਮੈਂ ਬੇਨਤੀ ਕਰਨੀ ਹੈ। ਪਹਿਲਾਂ ਮੈਂ ਗੁਰੂ ਸਾਹਿਬ ਨੂੰ ਸਾਕਸ਼ੀ ਜਾਣ ਕੇ, ਕੋਈ ਧੜਾ ਕੋਈ ਪਾਰਟੀ ਕੋਈ ਕੁਛ ਨਹੀਂ, ਪਲੀਜ਼ ਆਪ ਜੀ ਦੇ ਸਨਮੁਖ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ, ਮੈਂ ਕੋਈ ਵੀ ਪ੍ਰਬੰਧ ਹੋਵੇਗਾ ਮੈਂ ਕਥਾ ਕਰਨ ਆਵਾਂਗਾ, ਸਤਿਗੁਰੂ ਕਿਰਪਾ ਕਰੇ। ਮੇਰੀ ਇੱਛਾ ਹੈ ਅੱਜ ਦੀ ਸਾਰੀ ਮਾਇਆ ਜਿਹੜੀ ਹੈ, ਕਿਉਂਕਿ ਅੱਗੇ ਮੈਨੂੰ ਪਤਾ ਇੱਕ ਵਾਰੀ ਕਰਸਾਨੀ ਵੇਲੇ ਵੀ ਕੀਤਾ ਸੀ, ਇੱਕ ਵਾਰੀ ਥੱਲੇ ਕੁੰਭੀ ਵੀ, ਇਹ ਨਹੀਂ ਕਿ ਮੈਂ ਗਿਣਾਉਣ ਲੱਗ ਪਿਆ, ਥ੍ਰੀ ਮਾਊਂਟ ਦੋ ਵਾਰੀ ਕੀਤਾ ਸੀ ਜੀ, ਅਤੇ ਇਸ ਕਰਕੇ ਜਿਹੜੇ ਚਾਰ ਪੈਸੇ ਜੇਬ 'ਚ ਲੈ ਕੇ ਉਹ ਜ਼ਰੂਰ ਪਾ ਕੇ ਜਾਇਓ। ਅਤੇ ਅੱਜ ਦੀ ਇਹ ਸੇਵਾ ਜਿਹੜੀ ਹੈ ਕਥਾ ਪੇਟਾ, ਇਹ ਮੈਂ ਮੇਰੇ ਵੱਲੋਂ ਨਹੀਂ ਤੁਸੀਂ ਦਿੱਤੀ, ਸਤਿਗੁਰਾਂ ਦੀ ਹੈ ਜੀ, ਤੁਹਾਨੂੰ ਸਤਿਗੁਰਾਂ ਨੇ ਇਹ ਜ਼ਰੂਰ ਅੱਜ ਮਾਇਆ ਜ਼ਰੂਰ ਪਾ ਕੇ ਜਾਇਓ। ਵੈਸੇ ਮੈਂ ਮਾਰੇ ਤੋਂ ਡਰ ਕੇ ਕਹਿੰਦਾ, ਮੈਨੂੰ 30-32 ਸਾਲ ਹੋ ਗਏ ਨੇ ਸੰਗਤ ਜੀ, ਦੁਨੀਆਂ ਜੋ ਮਰਜ਼ੀ ਕਹੇ ਅਜੇ ਤੱਕ ਮੈਂ ਭੇਟਾ ਨਹੀਂ ਮੰਗ ਕੇ ਕਿਸੇ ਤੋਂ ਲਈ। ਅਤੇ ਸੱਚੀ ਤੁਹਾਨੂੰ ਦੱਸਣਾ, ਮੈਂ ਅਸੀਂ ਹੁਣ ਕਥਾ ਕਰਨੀ, ਜੋ ਤੁਸੀਂ ਦਿੰਦੇ ਹੋ ਸੰਗਤ ਜੀ, ਪਹਿਲਾਂ ਗੁਰੂ ਸਾਹਿਬ ਕਿਰਪਾ ਕਰਨ 15%, ਕਿਉਂਕਿ ਇਹ ਗੱਲਾਂ ਮਸ਼ਹੂਰੀ ਲਈ ਨਹੀਂ, ਲੋਕੀ ਅਰਥ ਬੜੇ ਸਾਡੇ ਗਲਤ ਕਰਦੇ ਆ, ਉਹ ਯਤਨ ਹੁੰਦਾ ਵੀ ਉਹ 15% ਸਤਿਗੁਰੂ ਜੀ ਦੀ ਜੋ ਦਾਤ ਹੈ, ਪਰ ਤੁਸੀਂ ਇੱਕ ਅਰਦਾਸ ਕਰੋ ਇਸ ਜਨਮ 'ਚ ਗੁਰੂ ਸਾਹਿਬ ਇਹੋ ਜਿਹਾ ਸਮਾਂ ਲਿਆਦਾ, ਇਹ ਮਾਇਆ ਤੁਸੀਂ ਆਪ ਸੰਗਤ 'ਚ ਵਰਤਿਆ ਕਰੋ, ਮੈਨੂੰ ਸਿਰਫ ਗੁਰੂ ਨਿਸ਼ਕਾਮਤਾ ਦੀ ਦਾਤ ਬਖਸ਼ਦਾ, ਇਹ ਅਰਦਾਸ ਜ਼ਰੂਰ ਕਰਿਓ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਆਪ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਬਣ ਰਹੀ ਹੈ, ਅੱਜ ਸਾਰੇ ਭੇਟਾ ਪਾ ਕੇ ਜਾਇਓ ਜੋ ਤੁਹਾਡੇ ਕੋਲ ਹੈ, ਬਾਕੀ ਤੁਹਾਨੂੰ ਮੰਗਰ ਸਾਹਿਬ ਦੱਸ ਦੇਣਗੇ ਜੀ। ਇਹ ਬੈਂਕ ਅਕਾਊਂਟ ਕਹਿ ਰਹੇ ਸਨ ਜੀ, ਤੁਸੀਂ 50 ਪਾਓ 100 ਪਾਓ ਮਹੀਨੇ ਦੇ ਮਹੀਨੇ, ਜਿੰਨਾ ਵੀ ਆਪਾਂ ਪਾ ਸਕਦੇ ਹਾਂ ਜੀ, ਇਹ ਸੇਵਾ ਜ਼ਰੂਰ ਕਰੀਏ। ਮੈਨੂੰ ਸਿੱਧੀ ਜੀ ਗੱਲ, ਇਹ ਗੁਰੂ ਘਰ ਸ਼ੁਰੂ ਤੋਂ ਹੁੰਦਾ ਰਿਹਾ, ਇਸ ਕਰਕੇ ਮੇਰੀ ਬੇਨਤੀ ਹੈ ਜੇ ਸਾਰੇ ਆਪ ਜੀ ਸੇਵਾ ਪਾ ਕੇ ਜਾਇਓ, ਬਾਕੀ ਸਾਰੀ ਡਿਟੇਲ ਤੁਹਾਨੂੰ ਮੰਗਰ ਸਾਹਿਬ ਦੱਸ ਜਾਣਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਜਿੰਨੇ ਕੁ ਜੋਗੋ ਤਿਲ ਫੁੱਲ ਦਾਤੇ ਨੇ ਦਿੱਤੇ ਨੇ ਤੁਹਾਡੇ, ਮੈਂ ਸੱਚੀ ਕਹਿੰਦਾ ਮੇਰੇ ਪੱਲੇ ਕੁਛ ਨਹੀਂ, ਤੁਸੀਂ ਸੰਗਤ ਦਿੰਦੇ ਹੋ, ਇਹ ਹੰਕਾਰ ਦੇ ਨਿਮਰਤਾ ਦੇ ਸ਼ਬਦ ਵੀ ਨਹੀਂ ਹੰਕਾਰ ਵਾਲੇ, ਇਹ ਤੁਹਾਡੇ ਦਿੱਤੇ ਵਿੱਚੋਂ ਕੋਈ ਸੇਵਾ ਜਿੰਨੀ ਕੁ ਮੈਂ ਕਰ ਸਕਿਆ ਉਹ ਜ਼ਰੂਰ ਕਰਾਂਗਾ। ਸਭ ਦਾ ਧੰਨਵਾਦ, ਆਓ ਜੀ ਨਾਮ ਜਪੀਏ ਸਾਰੇ।
ਕੋਈ ਰਸਨਾ ਵਿਰ ਵੀ ਵਾਂਝੀ ਨਾ ਰਹੇ। ਪਹਿਲਾਂ ਦਾਸ ਬੋਲੇਗਾ, ਫਿਰ ਆਪ ਸਿੰਘ ਸਾਰੇ ਬੋਲਿਓ ਤੇ ਉਹਨੇ ਦੇ ਨਾਲ ਸੇਵਾ ਕਰ ਲਿਆ ਜੀ। ਮੇਰੀ ਬੇਨਤੀ ਹੈ ਜੀ, ਕਰੋ ਕਿਰਪਾ।

0: ਸਾਧ ਸੰਗਤ ਜੀ, ਆਪ ਜੀ ਨੂੰ ਥੋੜਾ ਜਿਹਾ ਡਿਟੇਲ ਦੇ ਨਾਲ ਸਾਡੇ ਬਜ਼ੁਰਗ ਸਰਦਾਰ ਰਜਿੰਦਰ ਸਿੰਘ ਜੀ ਮੰਗਰ, ਉਹ ਆਪ ਜੀ ਨੂੰ ਡਿਟੇਲ ਦੱਸ ਦੇਣਗੇ ਜੀ ਕਿ ਕਿਵੇਂ ਆਪ ਜੀ ਮੰਥਲੀ ਆਪਣੀ ਪਰਮੇਸ਼ਵਰ ਦੀ ਦਿੱਤੀ ਹੋਈ ਕਿਰਤਕਾਰ ਵਿੱਚੋਂ ਸੇਵਾ ਕਰ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਲਫ਼ਜ਼ ਤਲਫ਼ਜ਼ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਕੱਲ ਨੂੰ ਅਗਲੇ ਇਸੇ ਬਚਨ ਨੂੰ ਆਧਾਰ ਬਣਾ ਕੇ ਦੋ ਸਲੋਕਾਂ ਦੀ ਵਿਚਾਰ ਆਪਾਂ ਕਰਾਂਗੇ। ਸਤਿਗੁਰੂ ਮੇਰ ਕਰੇ ਸਾਨੂੰ ਆਪਣੇ ਸ਼ਬਦ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪਰਮ ਸਤਿਕਾਰਯੋਗ ਸਤਸੰਗ ਜੀਓ, ਦੋ ਮਿੰਟ ਦਾ ਸਮਾਂ ਆਪ ਜੀ ਦਾ ਲੈਣਾ। ਕਿਰਪਾ ਕਰਕੇ ਜਿੱਥੇ ਆਪ ਇਹਨਾਂ ਚਿਰ ਹੋਰ ਸਮਾਂ ਲਾਇਆ, ਆਪ ਦੇ ਚਰਨਾਂ 'ਚ ਦਾਸ ਦੀ ਨਿੱਜੀ ਤੌਰ 'ਤੇ ਬੇਨਤੀ ਹੈ ਕਿ ਜ਼ਰੂਰ ਸੁਣ ਕੇ ਜਾਣ ਦੀ ਕਿਰਪਾ ਕਰਨੀ। ਬੇਨਤੀ ਹੈ ਕਿ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਨੌਰਥ ਹਾਲ ਅਤੇ ਸਾਊਥ ਹਾਲ ਦਾ, ਦੋ ਸਟੋਰੀਆਂ ਬਣਾਉਣ ਦਾ, ਦੋ ਮੰਜ਼ਿਲਾਂ ਬਣਾਉਣ ਦਾ। ਉਸ ਲਈ ਬਹੁਤ ਸਾਰਿਆਂ ਨੇ ਬੇਅੰਤ ਮਾਰ ਦਿੱਤੀ ਹੈ, ਗੁਰੂ ਦੀ ਕਿਰਪਾ ਲਈ ਹੈ ਉਹਨਾਂ ਨੇ ਅਤੇ ਸੰਬੰਧ ਕੱਢੀ ਹੈ। ਅਤੇ ਬਹੁਤ ਸਾਰੇ ਹਲੇ ਉਡੀਕ ਰਹੇ ਨੇ ਕਿ ਕੀ ਕਰੀਏ। ਉਹਨਾਂ ਨੇ ਤਰੀਕਾ ਲੱਭਿਆ ਹੈ ਕਿ ਆਪਾਂ ਇਕੱਠੇ ਨਹੀਂ ਦੇ ਸਕਦੇ ਤਾਂ ਬੈਂਕ ਦਾ ਫਾਰਮ ਭਰ ਦਈਆ। ਉਸਦਾ ਨਾਂ ਸੌਖਾ ਰੱਖਿਆ ACH। ਇਹ ਫਾਰਮ ਆਪ ਜੀ ਨੂੰ ਜਦੋਂ ਆਪ ਜਾ ਰਹੇ ਹੋਵੋਗੇ ਅਤੇ ਸੇਵਾਦਾਰ ਖੜ੍ਹੇ ਹੋਣਗੇ ਉਹ ਦੇਣਗੇ। ਸੌਖਾ ਕੰਮ ਹੈ ਕਿ ਆਪ ਨੂੰ ਚੇਤਾ ਨਹੀਂ ਭੁੱਲ ਕਰਨ ਦੀ ਲੋੜ ਨਹੀਂ ਹੋਵੇਗੀ। ਆਪਣੇ ਆਪ ਹੀ ਅਕਾਊਂਟ ਦੇ ਵਿੱਚੋਂ ਪੈਸੇ ਮਰਜ਼ੀ ਤੁਹਾਡੀ $50 ਮਹੀਨੇ ਦੇ, $100, $500, $1,000, $2,000 ਜਿੰਨੇ ਮਰਜ਼ੀ ਕਰ ਸਕਦੇ ਹੋ। ਸਾਡੇ ਪਾਸ ਕਮੇਟੀ ਮੈਂਬਰ ਨੇ ਹੈ, ਮੈਂ ਮਾਣ ਨਹੀਂ ਕਰਦਾ, ਜਿਹਨਾਂ ਨੇ ਹਰ ਮਹੀਨੇ $10,000 ਦੇਣੇ ਜੀ, $5,000 ਦੇਣੇ, $2,000 ਦੇਣੇ, $1,000 ਦੇਣੇ। ਉਹਨਾਂ ਨੇ ਸਾਰੀ ਕਮੇਟੀ ਮੈਂਬਰਾਂ ਨੇ ਜਾਂ ਐਕਸ ਮੈਂਬਰਾਂ ਨੇ, ਪ੍ਰਧਾਨ ਸਾਹਿਬ ਜੀ ਵੱਲੋਂ ਸੀ ਇਹ ਕਿ ਹਰ ਇੱਕ ਨੇ ਫਾਰਮ ਭਰਨਾ ਅਤੇ ਉਹ ਭਰਿਆ ਗਿਆ ਸੀ ਅਤੇ ਉਹਨਾਂ ਦੀ ਡਿਡਕਸ਼ਨਾਂ ਹੋ ਰਹੀਆਂ ਗਈ। ਸੁਣਨ ਵਾਲੀ ਗੱਲ ਹੈ ਜੀ, ਕਿਰਪਾ ਕਰਨੀ, ਜਿਹੜਾ ਇਕਾਗਰਤਾ ਬਖਸ਼ਣੀ ਜੀ। ਸਾਰਿਆਂ ਦੇ ਸ਼ੁਰੂ ਹੋ ਚੁੱਕੇ ਨੇ ਜਿੰਨੇ ਵੀ ਮੈਂਬਰ ਜਾਂ ਐਕਸ ਮੈਂਬਰ ਸੀਗੇ ਕਮੇਟੀ ਦੇ। ਹੁਣ ਆਪ ਜੀ ਦੀ ਵਾਰੀ ਹੈ, ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਦਾਸ ਦੀ ਸਾਰੀ ਕਮੇਟੀ ਵੱਲੋਂ ਅਤੇ ਸੰਗਤ ਵੱਲੋਂ। ਤੁਸੀਂ ਸੰਗਤ ਹੋ, ਤੁਸੀਂ ਬਣਾਉਣਾ ਗੁਰੂ ਘਰ, ਸੰਗਤ ਹੀ ਬਣਾਉਂਦੀ ਹੈ ਸਾਰੇ ਕੰਮ ਜਿੰਨੇ, ਉਹ ਸੰਗਤਾਂ ਹੀ ਕਰਦੀਆਂ ਨੇ। ਅਤੇ ਇਸ ਕਰਕੇ ਆਪ ਜੀ ਨੇ ਇਹ ਫਾਰਮ, ਆਪ ਜੀ ਨੂੰ ਸਟੈਂਪ ਲੱਗੀ ਹੈ ਲਿਫਾਫੇ 'ਤੇ, ਉਹਦੇ ਵਿੱਚ ਮਿਲ ਜਾਣਾ ਹੁਣੇ, ਲਿਜਾ ਕੇ ਭਰ ਕੇ ਵਾਪਸ ਗੁਰਦੁਆਰੇ ਮੇਲ ਕਰ ਦਿਓ ਜਾਂ ਲੈ ਕੇ ਇੱਥੇ ਦੇ ਜਾਓ, ਤਾਂ ਕਿ ਇਹ ਸੇਵਾ ਸ਼ੁਰੂ ਹੋ ਜਾਏ ਜਿਵੇਂ ਬਾਕੀਆਂ ਦੀ ਹੋ ਚੁੱਕੀ ਹੈਗੀ ਆ। ਗੁਰੂ ਦੀਆਂ ਬਖਸ਼ਾਂ ਦਾ ਹੁਣ ਉਸੇ 54 ਕਰਿਆ ਨਿਹਾਲ, ਗੁਰਬਾਣੀ ਦਾ ਫਰਮਾਨ ਹੈਗਾ। ਸੋ ਆਓ ਕਿਰਪਾ ਕਰੋ ਸਾਰੇ, ਅਤੇ ਉਹ ਲੈ ਕੇ ਜਾਣ ਦੀ ਕਿਰਪਾ ਕਰਨੀ। ਅਤੇ ਆਓ ਹੁਣ ਗੁਰੂ ਦੀ ਬਖਸ਼ ਲਈਏ, ਆਪਾਂ ਸਮਾਪਤੀ ਵਾਲੇ ਪਾਸੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

ਨਾਨਕ ਤਿਮ ਕੁਜਲੈ ਕੇਤੀ ਛੁੱਟੀ ਨਾਲ ਸਕਤ ਕਾਲ ਨਾਨਕ ਤੇ ਮੁਕੂਜ ਲੈ ਕੇਤੀ ਛੁੱਟੀ ਨਾਲ ਗੁਰੂ ਜੀ ਕਾ ਖਾਲਸਾ ਪੈ ਅਰਦਾਸ ਤੇਰੇ ਰਾਸ ਤੁਮ ਮਾਤ ਪਿਤਾ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੂਖ ਕੋਈ ਨਾ ਜਾਣੇ ਤੁਮਰਾ ਉੱਚੇ ਤੇਊ ਸਗਲ ਸਮਗਰੀ ਤੁਮਰੇ ਸੂਤਰ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕਿਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ

ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਮਹਾਰਾਜ ਜੀਓ, ਅੱਜ ਜੇਠ ਦਾ ਮਹੀਨਾ ਆਰੰਭ ਹੋਇਆ, ਕਿਰਪਾ ਕਰਨੀ ਸਾਰੀਆਂ ਸੰਗਤਾਂ ਦਾ ਖੁਸ਼ੀਆਂ ਖੇੜੀਆਂ ਵਾਲਾ ਲੈ ਕੇ ਆਉਣਾ ਮਹਾਰਾਜ ਜੀ, ਇਸੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਦੀਵਾਨ ਸਜਾਏ ਗਏ, ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ ਧਨੋਤਾ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਕਾਰੋਬਾਰਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਦਰ ਘਰ ਦੇ ਸੇਵਕ ਸਰਦਾਰ ਖੁਸ਼ਵਿੰਦਰ ਪਾਲ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਹਨ, ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ, ਦਰ ਤੇ ਪ੍ਰਵਾਨ ਕਰਨੀਆਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੇ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾ ਕੇ ਜੋ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਬਨ, ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ, ਰੰਗ ਸਭੇ ਨਾਰਾਇਣ ਜੀਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ। ਆਪਣ ਲਈ ਜੇ ਮਿਲੇ

ਕਰਨੀ ਜਿਸ ਕੈ ਪਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ। ਕੀਰਤ ਆਖੀਏ ਕਰ ਦੇਖਾ ਹੋਏ ਵਿਚਾਰੋ, ਤਿਤ ਘਰ ਗਾਵੋ ਸੁਹਿਲਾ ਸਿਵਰਿਓ ਸੁਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹੋ। ਨਿਤ ਨਿਤ ਜੀੜੇ ਸੰਭਾਲਿਨ, ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ। ਇਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੁਣੀਆਂ। ਜਿਉਂ ਹੋਵੈ ਸਾਹਿਬ ਸੋ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇ ਸਨੇਕ ਬਾਬਾ, ਜੈਕਰ ਕਰਤੇ ਕੀਰਤ ਹੋਏ ਸੋ ਘਰ। ਰਾਗ ਵਡਾਈ ਤੋਏ ਰਹਾਓ ਵਿਸਵੇ ਤਸੀਆਂ ਕਣੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ। ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਰਿਆ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸੈਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸੈਸ ਮੂਰਤ ਨਾਇਕ ਤੋਹੀ। ਸੈਸ ਪਦ ਬੇਮਲ ਨਨ ਏਕ ਪਦ, ਗੰਧ ਬਿਨ ਸੈਸ ਤਬ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿੱਚ ਮਨੋ, ਆਂਦਿਨੋ ਮੋਹਿਆ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ, ਕ੍ਰੋਧ ਨਗਰ ਬੋ ਭਰਿਆ ਮੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹੋ ਸਾਖਤ ਹਰ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਖੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਅਵਨਾ ਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਹੁਣ ਵੱਡਾ ਹੈ। ਜਨ ਨਾਨਕ ਨਾਮ ਅਦਾ ਟੇਕੇ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾ ਖਾਟ ਚਲੋ ਹਰ ਲਾਹਾ, ਆ ਗਿਆ ਬਸੰਤ ਸੁਹੇਲਾ। ਆਓ ਜਗਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸਵਾਰੇ। ਰਹੋ ਯੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀ ਆਵੈ ਹੁਰਸ, ਅਖਤ ਕਥਾ ਤਿਨ ਜਾਨੀ। ਜਾਂ ਕੋ ਆਏ ਸੋਏ ਬਿਹਾ, ਜੋ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਉ ਸੁਖ ਸਹਿਜੇ, ਬੋਰ ਨਾ ਆਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮਾਂਗੈ, ਮੋਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮਾਂਗੈ, ਮੋਕੋ ਕਰ ਸੰਤਨ ਕੀ ਤੂਰੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ

ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੀ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ

दूर। कथ ना कथि न आवे टूट, कथ कथ कथि कोटि कोट कोट। देता दे लेते थक पाही, जुगा जुगंतर खाही खाही। हुक्मी हुक्म चलाए राहु, नानक विकसै वे प्रवाहु। साचा साहिब साच नाए, पाख्या पव पारु। आख है मंग है देह दे, दात करे दातारु। फिर के अगे रखी है जित दिसै दरबारु। मुहा के बोलन बोली है जित सुन तरे प्यार। अमृत वेला सच ना वड्याई विचार। करमी आवै कपड़ा नदरी मुख द्वार। नानक एवै जानिए सब आपे सचियार। थापिया ना जाए कीता ना होए, आपे आप निरंजन सोए। जिन सेव्या तिन पाया मान, नानक गावीए गुणी निदान। गावीए सुनिए मन रखिए भाउ, दुख पर हर सुख कर लै जाए। गुरमुख नादं गुरमुख वेदं, गुरमुख रहा समाई। गुर ईसर गुर गोरख बरमा, गुर पार्वती माई। जे हो जाना आखा नाई, कहना कथन न जाई। गुरा एक देह बुझाई, सबना जिया का एक दाता। सो मैं विसर न जाई। तीरथ नावा जीत सुभावा, विन पाने के नाए करी। जीती सिर टोपाई, वेखा विन कर्मा के मिलै लई। मत विच रतन जवाहर माणक, जेक गुर की सिख सुनी। गुरा एक देह बुझाई, सबना जिया का एक दाता। सो मैं विसर न जाई। जे जुग चारे आर जाओ, रद सुनी होए। नवा खंडा विच जानिए, नाल चलै सब कोई। चंगा ना और खाए कै, जस कीरत जग ले। जे तिस नजर नाया वही, ता वात न पुछे के। कीटा अंदर कीट कर, दोषी दोष धरे। नानक निर्गुण गुण करे, गुणवंते आ गुण दे। ते हा कोई न सुझई, जे तिस गुण कोई करे। सुनै सिद्ध पीर सुरनाथ, सुनै धरत धवल आकाश। सुनै दीप लो पाताल, सुनै पोहे न सखै काल। नानक भगता सदा विगास, सुनै दुख पाप का नाश। सुनै ईश्वर बरमा इंद, सुनै मुख साला हनुमंद। सुनै जोग जुग तन भेद, सुनै शास्त्र सिमृत वेद। नानक भगता सदा विगास, सुनै दुख पाप का नाश। सुनै सत संतोख ज्ञान, सुनै अठसठ का स्नान। सुनै पढ़ पढ़ पावह मान, सुनै लागै सहज ध्यान। नानक भगता सदा विगा, सुनै दुख पाप का ना। सुनै सरा गुणा के गाह, सुनै सिद्ध पीर पातशाह। सुनै अंधे पाव है राहु, सुनै हाथ वै सगाहु। नानक भगता सदा विगा, सुनै दुख पाप का नाश। मन्ने की गत कही न जाए, जी को कहे पिछे पछताए। कागद कलम न लिखन हार, मन्ने का वह करण विचार। ऐसा नाम निरंजन होए, जी को मन जाने मन कोए। मन्ने सुरत हुए मन बुद्ध, मन्ने सगल भवन की शुद्ध। मन्ने मोह छोटा न खाए, मन्ने जम कै साथ न जाए। ऐसा नाम निरंजन होए, जे को मन जाने मन कोए। मन मार्ग ठाक न पाए, मन पथ च प्रगट जाए। मन मग न चले पंथ, मन धर्म से तीसन बंध। ऐसा नाम निरंजन होए, जे को मन जाने मन कोए। मन पावह मुख द्वार, मन परवार ऐसा धार। मन तरह तारे गुरसिख, मन नानक पवै न भेखु। ऐसा नाम निरंजन होए, जे को मन जाने मन कोए। पंच प्रवान पंच प्रधान, पंचे पावह दर गहमान। पंचे सोह दर राजान, पंचा का गुर एक ध्यान। जे को कह करै विचार, करते कह करने नाही सुमार। धौल धर्म दया का पूत, संतोख ताप रखिया जिन सूत। जी को बुझै हुए सचियार, तवलै ऊपर केता पार। धरती होर परै होर होर, तिस्ते पार तलै कवन जोर। जी जा तिरंगा के नाव, सबना लिखिया बुढ़ी कलाम। इहो लेखा लिख जाने कोए, लेखा लिखिया केता हुए। केता तान सुअलिहो रूप, केती दात जाने कौन कूत।
ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ ਦਾਤਾਰੁ ਅਸੰਖ ਸੂਰ ਮੋਹ ਭਕਸਾਰੁ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡ ਹੱਤਿਆ ਕੁਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿ ਫਰਮਾਏ ਤਿਵ ਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਖਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨ ਸੋ ਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਤਕੇ ਵੇਦ ਕਹਿਣ ਕਵਾਸ ਸਹਿਸ ਅਠਾਰ ਹੈ ਕਹਿਣ ਕਦੇ ਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾ ਲਾਹੀ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਕਿਰਾਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਣੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਵੜੂਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੇ ਖਾਹੇ ਕਿਤੇ ਅਦੁਖ ਭੁੱਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਤਿਆ ਮੂੰਹ ਖਾਏ ਆਪੇ ਜਾਣੈ ਆਪੇ ਦੇ ਆ ਕੈਸੇ ਭੇਕੇ ਕੇ
ਜਿਸ ਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁਲਾਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸੰਭਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਪਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਵਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁੰਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੇ ਤਾਕ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਗੇ ਹਾ ਜਿਤ ਵੈ ਸਰਬ ਸੰਭਾਲੀ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ਼ਟੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਿ ਕਰਹਿ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾ ਜਹਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਦਵਰਾ ਸਾਧ ਸੰਯੋਗ ਜੋਗ ਦੁਕਾਰ ਚਲਾ ਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰਿਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲਖ ਹੋਏ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾਇਆ ਕੀ ਹੈ ਇਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਇਆ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਹ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ
ਧਰਮ ਕਾਂਡ ਕਾ ਇਹੋ ਧਰਮ, ਗਿਆਨ ਕਾਂਡ ਕਾ ਅੱਖ ਉਹ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨਾ ਜਾਹੀ, ਜੀ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਤ ਮਹਾ ਬਲ ਸੂਰ, ਤਿਨ ਮਹਿ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ, ਤਾ ਕੇ ਰੂਪ ਨ ਕਥਨੀ ਜਾਹੀ, ਨਾ ਉਹੇ ਮਰਹੀ ਨ ਠਾਗੇ ਜਾਹੀ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ, ਰਹਿ ਅਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜਿਵ ਜੇ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਹਿਰਨ ਮਤ ਵੇਦ ਹਥਿਆਰ, ਭਉ ਕਲਾਗਨ ਤਪਤਾਉ, ਭਾਂਡਾ ਪਉ ਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਛਪੈ ਚੰਤ ਪ੍ਰਸਾਦ, ਚੱਕਰ ਚਿਹਨੇ ਅਰ ਬਰਨ ਜਾਤ, ਅਰ ਪਾਤ ਨੈਣ ਜਿਹ ਰੂਪ ਰੰਗ, ਅਰ ਰੇਖ ਭੇਗ ਕੋ ਕਹਿ ਨ ਸਕਤ ਕਹਿ, ਅਚਲ ਮੂਰਤਨ ਭਉ ਪ੍ਰਕਾਸ਼ਮ ਤੂਜ ਕਹਿ ਜੈ, ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਨ ਗਨਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਵ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ, ਭੁਜੰਗ ਪਿਆ ਚੰਦ, ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ, ਨਮਸਤੁੰਗ ਅਰੂਪੇ, ਨਮਸਤੁੰਗ ਅਨੂਪੇ, ਨਮਸਤੁੰਗ ਅਪੇਕੇ, ਨਮਸਤੁੰਗ ਅਲੇਖੇ, ਨਮਸਤੁੰਗ ਅਕਾਏ, ਨਮਸਤੁੰਗ ਅਜਾਏ, ਨਮਸਤੁੰਗ ਗੰਜੇ, ਨਮਸਤੁੰਗ ਭੰਜੇ, ਨਮਸਤੁੰਗ ਅਨਾਮੇ, ਨਮਸਤੁੰਗ ਅਠਾਮੇ, ਨਮਸਤੁੰਗ ਅਕਰਮੰਗ, ਨਮਸਤੁੰਗ ਅਧਰਮੰਗ, ਨਮਸਤੁੰਗ ਅਨਾਮੰਗ, ਨਮਸਤੁੰਗ ਅਤਾਮੰਗ, ਨਮਸਤੁੰਗ ਅਜੀਤੇ, ਨਮਸਤੁੰਗ ਅਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗ ਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਅਪਾਤੇ, ਨਮਸਤੰਗ ਮਜਬੇ, ਨਮਸਤ ਸਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ,
नमो सर्व काले नमो सर्व पाले नमो सर्व काले नमो सर्व दयाले नमो सर्व रूपे नमो सर्व भूपे नमो सर्व खापे नमो सर्व तापे नमो सर्व काले नमो सर्व पाले नमस्तस्त देव नमस्तंग पेव नमस्तंग जनमे नमस्तंग सुबन मे नमो सर्व गौणे नमो सर्व पौणे नमो सर्व रंगे नमो सर्व पंगे नमो काल काले नमस्तस्त दयाले नमस्तंग वरणे नमस्तंग अमरणे नमस्तंग जरारंग नमस्तंग कृतारंग नमो सर्व तंदय नमो सर्व तंदे नमो सत बंदे नमस्तंग निरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्त रागे नमस्तंग सुहागे नमो सर्व शोकंग नमो सर्व पोकंग नमो सर्व कर्ता नमो सर्व हर्ता नमो जोग जोगे नमो भोग भोगे नमो सर्व दयाले नमो सर्व पाले चा श्री चंद्र प्रसाद अरूप है अनूप है अजू है अपू है अलेख है अपेक है अनाम है अकाम है अधे है अपे है अजीत है अपीत है त्रिमान है निदान है त्रिवर्ग है असर्ग है अनिल है अनाद है अजे है अजाद है अजन्म है अवर्ण है अपूत है अपर्ण है अगंज है अपंज है अचूज है अचंज है अमीक है रफीक है अतंध है अबंद है निर्भूज है असूज है अकाल है अजाल है अला है अजा है अनंत है महंत है अलीक है निरसीक है निर्लंब है असंभ है अगम है अजम है अपूत है अछूत है अलोक है अशोक है अकर्म है अपर्म है अजीत है अपीत है अबाह है अगा है अमान है निदान है अनेक है फिरेक है पुजंग प्रयाचंद नमो सर्व मान्य समस्ति निदाने नमो देव देवे अपेकी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे निरसंगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निर्त निर्ते नमो नाद नादे नमो पान पाने नमो बाद बादे अनंगी अनामे समस्ति स्वरूपे परपंगी परमाते समस्ति बेपूते कलंकंग बिना ने कलंकी स्वरूपे नमो राज राजे स्वंग परम रूपे नमो जोग जोगे स्वंग परम सिद्धे नमो राज राजे स्वंग परम वृद्धे नमो शस्त्र पाणी नमो वस्त्र माणी नमो परम ज्ञाता नमो लोक माता अपेखी अपरमी अपोगी अपुगते नमो जोग जोगे स्वंग परम जुगते नमो नित नारायणे क्रूर कर्मे नमो प्रेत प्रेदेवे सुधर्मे नमो रोग हर्ता नमो राग रूपे नमो साह साह नमो पूप पूपे नमो दान दाने नमो मान माने नमो रोग रोगे नमस्तंग स्नान नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्धदा बुद्धदा वृद्धकर्ता अदो उर्द अर्दं अगंग ओग हर्ता परम परम परमेश्वरं प्रोच

ਅਪੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਗ੍ਰਤੀ ਬਿਨੇ ਗ੍ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਨੂਪੂ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਵਿਦਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭੈ ਤੋ ਕਹਾ ਭੈ ਭੂਪਤੰਦ ਕੋ ਨਾ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮਨੇ ਮਨੇਕ ਵਸੇਖੈ ਬੇਦ ਪੁਰਾਣ ਕਤਿਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਵੇਖੈ ਪਾਉਣ ਆਹਾਰ ਜਤੀ ਜਤਾਰ ਸਭੈ ਸੁਬਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਧ ਸੁਨਾਹ ਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਹਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਬੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਚਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਦਪ ਜੋ ਅੰਤਰਲੋਕ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਵਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਵਸੇ ਜਮਫਾਸ ਵਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਹਿ ਭਗਤੇ ਨਰ ਫਿਰ ਨ ਦੇਹ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਬਖਤਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਯੋ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਅਰਜੋ ਸਭ ਹੀ ਜਗ ਸ੍ਰੀ

ਕਿਰਿਆ ਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋਵਾ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸ਼ਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਬੁਝੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੋਤੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਚਨ ਪਜਾਇਓ, ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੈ, ਆਪਾ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬੂ, ਆਦ ਅਨੀਲ ਅਨਾਦ ਅਸੰਭੂ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨ ਭੇਵ, ਆਪ ਆਪਣੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਵਿਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹਿ ਭੂਪਾ, ਅੰਡ ਜੇਰ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਉ ਫੂਲ ਰਾਜਾ ਹਵੈ ਬੈਠਾ, ਕਉ ਸਿਮਟ ਭੈ ਸੰਕਰਿ ਕੈਟਾ, ਸਿਗਰੀ ਸੇਠ ਦਿਖਾਏ ਅਚੰਭ ਭਵ, ਆਦ ਜੁਗਾ ਸਰੂਪ ਸੋਇ ਅੰਭਵ, ਅਭ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵ ਤੁਤ ਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਐਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ, ਕਿਰਪਾ ਦ੍ਰਿਸ਼ਟਨ ਜਾਹੇ ਨਿਹਰਿਹੋ, ਤਾਕੇ ਤਾਪ ਤਨਕ ਮੈਂ ਹਰਿਹੋ, ਰਿੱਧ ਸਿੱਧ ਘਰੋਂ ਸਭ ਹੋਈ, ਦੁਸ਼ਟ ਛਾ ਚਵ ਸਕੈ ਨ ਕੋਈ, ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ ਤਾਹਿ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੁਖ ਤੇਰਾ, ਕੜਗ ਕੇ ਤੁਮੈਂ ਸਰਨ ਤਿਹਾਰੀ, ਆਪ ਦੈ ਲਿਓ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੇਨ ਕੋ ਛੈ ਕਰਤਾ, ਸ੍ਰੀ ਅਸਤੁ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਯਾਹਿ ਸੁਰਸ ਨਾ ਪਾਵੈ, ਸੁਨੈ ਮੂੜ ਚਿਤ ਲਾਇ ਚਤੁਰਤਾ ਆਵੈ, ਦੁਖ ਦਰਦ ਭਉ ਨਿਕੜਨਾ ਤਿਨ ਨਰ ਕੇ ਰਹਿ, ਹੋ ਜੋ ਯਾਕੀ ਇਕ ਵਾਰ, ਚੌਪਈ ਕੋ ਕਹਿ ਚੌਪਈ, ਸੰਬਤ ਸਤਰੈ ਸਹਿਸ ਪੁਨੀਜੈ, ਅਰਧ ਸਹਿਸ ਫੁਨ ਤੀਨ ਕਹੀ ਜੈ, ਭਾਦਰ ਸੁਦੇਸ਼ ਮੇਰਵਾਰਾ, ਤੀਰ ਸਤਦ੍ਰਵ ਗ੍ਰੰਥ ਸੁਧਾਰਾ, ਸੋਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੁਆਂਕ ਤਰੇ ਨਹੀਂ ਆਨਿਓ,
राम रहीम पुराण कुरान अनेक कहें मत एक न मान्यो सिमृत शास्त्र वेद सब भेद कह हम एक न जान्यो श्री स्पान कृपा तुमरी कर मैं न कहो सब तुहे बखान्यो दोहरा सगल द्वार

ਬਾਣੀ ਸੁਣਤੇ ਪੁਨੀ ਤੇ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂ ਠਾਕੂ ਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ।

ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਜ਼ਹੂਰ ਚਵਰ ਸ਼ਤਰ ਤਖ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਦੱਸ ਰਿਆਂ ਪਾਸੋਂ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜਨ ਸੁਣਨ ਵਿਚਾਰਨ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਭੇਟਾਵਾਂ ਦਰ ਕਬੂਲ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਣਾ ਸਤਿਗੁਰੂ ਜੀਓ

ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਮੂਹ ਸੰਗਤਾਂ ਦੀਆਂ ਸੇਵਾਦਾਰਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ, ਦਰ ਘਰ ਦੇ ਪ੍ਰੀਤਵਾਨ ਭਾਈ ਮੇਜਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਬੇਅੰਤ ਮਾਇਆ ਅਰਦਾਸ ਭੇਟਾ ਕਰਵਾਈ। ਆਪ ਜੀ ਨੇ ਕਿਰਪਾ ਕਰਨੀਆਂ, ਘਰਾਂ ਵਿੱਚ ਸੁੱਖ ਵਰਤਾਉਣੀ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ, ਗੁਰਸਿੱਖ ਪਰਿਵਾਰ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮਾਇਆ ਅਰਦਾਸ ਭੇਟਾ ਆਈ। ਆਪ ਜੀ ਨੇ ਰਹਿਮਤਾਂ ਕਰਨੀਆਂ, ਖਜ਼ਾਨੇ ਭਰਪੂਰ ਕਰਨੀ। ਸਤਿਗੁਰੂ ਜੀਓ ਇਸ ਵਕਤ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ, ਰਹਿਮਤ ਕਰੋ। ਦਰ ਆਈ ਸਮੂਹ ਸੰਗਤ ਨੂੰ ਨਿਵਾਜ ਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ। ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਡੰਡੌਤ ਬੰਦਨ ਅਨਿਕ ਬਾਰ ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤ

ਨਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਿਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ

ਪਾਈ। ਹਉ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਦ ਦੁੱਤਰ ਤਰੀਐ ਰਾਮ। ਸਤਿਗੁਰ ਭਾਈ ਚੱਲਹੁ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਓ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗਰੀਬ ਨਿਵਾਸ ਸਤਿਗੁਰੂ ਜੀ ਨੇ ਤਰਸ ਕੀਤਾ ਹੈ, ਬਖਸ਼ਿਸ਼ ਕੀਤੀ ਹੈ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ, ਉਦਮ ਬਖਸ਼ਿਸ਼ ਕੀਤੇ ਹਨ ਪਾਵਨ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰਾਂ ਨੇ ਅਸੀਸ ਰੂਪ ਵਿੱਚ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਜੋ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਬਖਸ਼ਿਸ਼ ਕੀਤੇ ਹਨ। ਦਾਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਸ੍ਰੀ ਮੁਖ ਵਾਕ ਸੂਹੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾਤਾਰ ਪਿਤਾ ਜੀ ਨੇ ਜੋ ਛੰਤ ਉਚਾਰਨ ਕੀਤੇ ਹਨ, ਉਹਨਾਂ ਪਾਵਨ ਛੰਤਾਂ ਵਿੱਚੋਂ ਇਹ ਪਾਵਨ ਸ਼ਬਦ ਸਤਿਗੁਰੂ ਜੀ ਦੇ ਪਵਿੱਤਰ ਅੰਗ 775 ਅਤੇ 76 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਬਖਸ਼ਿਸ਼ ਰਹਿਮਤ ਕਰਦੇ ਹਨ ਕਿ ਇਹ ਭਾਈ ਇਹ ਜਗਤ ਇਹ ਸੰਸਾਰ ਬੜਾ ਦੁੱਤਰ ਹੈ, ਭਾਵ ਜਿਸ ਨੂੰ ਤਰਨਾ ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਸੰਸਾਰ ਦੀ ਕਿਸੇ ਵੀ ਜੁਗਤ ਨਾਲ ਕਿਸੇ ਵੀ ਢੰਗ ਤਰੀਕੇ ਦੇ ਨਾਲ ਕਿਸੇ ਵੀ ਸਿਆਣਪ ਦੇ ਨਾਲ ਮਨੁੱਖੀ ਸੁਰਤ ਮਨੁੱਖੀ ਮਨ ਇਸ ਮਨੁੱਖੀ ਜੀਵ ਭਵਸਾਗਰ ਨੂੰ ਪਾਰ ਨਹੀਂ ਕਰ ਸਕਦਾ। ਇਸ ਭਵਸਾਗਰ ਨੂੰ ਪਾਰ ਕਰਨ ਦੇ ਲਈ ਪਰਮੇਸ਼ਵਰ ਦੀ ਕੀਰਤੀ ਹੀ ਇੱਕ ਉੱਤਮ ਬੇੜਾ ਹੈ, ਇੱਕ ਉੱਤਮ ਸਾਧਨ ਹੈ। ਜਿਨ੍ਹਾਂ ਨੇ ਗੁਰੂ ਰੂਪੀ ਮਲਾਹ ਦੀ ਸੰਗਤ ਪ੍ਰਾਪਤ ਕਰਕੇ ਗੁਰੂ ਰੂਪੀ ਮਲਾਹ ਦਾ ਤਰਲਾ ਕਰਕੇ ਨਾਮ ਰੂਪੀ ਜਹਾਜ਼ ਅੰਦਰ ਬੇੜੇ ਉੱਪਰ ਸਵਾਰ ਜੋ ਹੁੰਦੇ ਨੇ, ਸਿਫਤ ਉਹ ਸਲਾਹ ਦੀ ਕਿਰਪਾ ਜਿਨ੍ਹਾਂ ਉੱਪਰ ਸਤਿਗੁਰੂ ਜੀ ਕਰਦੇ ਨੇ, ਉਹ ਫਿਰ ਇਸ ਜਗਤ ਸੰਸਾਰ ਭਵਜਲ ਨੂੰ ਪਾਰ ਕਰ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਬੇਨਤੀ ਕੀਤੀ ਹੈ, ਇਹ ਰਹਿਮਤ ਕੀਤੀ ਹੈ ਕਿ ਹੇ ਸੰਤ ਜਨੋ ਆਵੋ, ਮਿਲ ਜੁਲ ਕੇ ਉਸ ਹਰੀ ਗੋਬਿੰਦ ਪਰਮੇਸ਼ਵਰ ਦੀ ਕੀਰਤੀ ਕਰੀਏ, ਜਿਹਦੀ ਕੀਰਤੀ ਦੇ ਨਾਲ ਅੰਦਰ ਉਸਦੀ ਕਿਰਪਾ ਦੇ ਬਖਸ਼ਿਸ਼ ਦੇ ਰਹਿਮਤ ਦੇ ਵਾਜੇ ਵੱਜਦੇ ਹਨ, ਖੁਸ਼ੀਆਂ ਦੇ ਵਾਜੇ ਵੱਜਦੇ ਹਨ, ਉਹਦੇ ਮਿਲਾਪ ਦੇ ਵਾਜੇ ਵੱਜਦੇ ਹਨ। ਸੋ ਉਹਦੀ ਕੀਰਤੀ ਹੀ ਸਭ ਤੋਂ ਉੱਤਮ ਸਾਧਨ ਹੈ ਇਸ ਭਵਸਾਗਰ ਤੋਂ ਪਾਰ ਹੋਣ ਦਾ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਵਿੱਚ ਕਿ ਆਪ ਜੀ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਮਹਾਨ ਵਿਦਵਾਨ ਉਹ ਸਾਡੇ ਪਾਸ ਪਹੁੰਚੇ ਹੋਏ ਨੇ ਇੱਕ ਹਫ਼ਤੇ ਦੇ ਵਾਸਤੇ। ਉਹਨਾਂ ਨੇ ਸੰਗਤਾਂ ਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਭਗਤ ਕਬੀਰ ਜੀ ਦੇ ਸਲੋਕਾਂ ਦੀ ਜੋ ਕਥਾ ਪ੍ਰਾਰੰਭ ਕੀਤੀ ਹੋਈ ਹੈ ਉਹ ਸਰਵਣ ਕਰਵਾ ਰਹੇ ਹਨ। ਅੱਜ ਵੀ ਸ਼ਾਮ ਦੇ ਦੀਵਾਨ ਹਨ, 7:30 ਤੋਂ 9:15 ਵਜੇ ਤੱਕ ਰਾਤਰੀ ਦੇ ਦੀਵਾਨ ਹਨ। ਐਤਵਾਰ 12:15 ਤੋਂ 1:30 ਵਜੇ ਤੱਕ ਦੁਪਹਿਰ ਦੇ ਦੀਵਾਨਾਂ ਵਿੱਚ ਉਹਨਾਂ ਹਾਜ਼ਰੀ ਭਰਨੀ ਹੈ। ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਹੱਥ ਜੁੜ ਕੇ ਕਿ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 27 ਮਈ ਤੋਂ 31 ਮਈ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹ ਵੀ ਪਹੁੰਚ ਰਹੇ ਹਨ, ਉਹਨਾਂ ਵੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਹੈ। ਸੋ ਆਪ ਜੀ ਨੇ ਉਹਨਾਂ ਦਿਨਾਂ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਉਨਾਸ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖਣਾ ਜਾ ਪਈ ਜੇ ਕਿ ਸਿਆਣੇ ਰਾਸ ਨਾਨਕ ਗੁਰਮੁਖ ਜਾਣੀ।

ਸਹਿ ਕੁਦਰਤ ਸੁਣੈ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਪੇਤ ਪ੍ਰਾਣ ਕੁਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਬੈਸੰਤਰ

0: ਤਿਸ ਤਿਸ ਦੀ ਬਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮੁਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਉਨ੍ਹਾਂ ਪ੍ਰਮਾਣ ਲੱਖ ਦਾ ਉੱਪਰ ਤੀਰਥਾਂ ਸਹਿਯੋਗ ਬੇਵਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ।

0: ਬਾਰ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅੱਖ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਪੈ ਮਹਲਾ ਪਹਿਲਾ
1: ਸੂਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ ਜਿਨਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੜ ਤੁਰ ਕਰ ਵਜਨਾ ਕੁਰ ਪਾਇਆ।

ਚਲੀ ਚੰਦਰਾ ਮੁਲਕਾਨ ਕਰਤਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਥੜ ਬਣ ਹੂਆ ਨਾ ਖੁਦਾਈ ਲਹੁ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਾਪ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ।

0: ਪਹਿਲਾ ਪਹਿਲਾ
1: ਕੁਲ ਪੁਸਤਕ ਸੰਧਿਆ ਬਾਦਮ ਸਿਰ ਪੂਜਤ ਬਗਲ ਸਮਾਦਮ ਮੁਖ ਝੂਠ ਰੂਪਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾ ਟੰਗ ਦੋਏ ਧੋਤੀ ਬਸਰ ਪਾਟੰਗ ਜੀ ਜਾਣਸ ਬਰਮੰਗ ਕਰਮੰਗ ਸਭ ਹੋ ਕੁਟ ਨਿਸਚੋ ਕਰਮੰਗ ਕਹੋ ਨਾਨਕ ਨੇ ਜੋ ਧਿਆਵੈ ਵਿਣ ਸਤਿਗੁਰ ਬਾਟ ਨ ਪਾਵੇ ਪੌੜੀ ਕੱਪੜ।

ਕਾਰਿਓ ਗੁਰੂ ਕੀ ਸਾਜਨ ਵਾਜੀ ਪਰਮ ਪਿਆਰੇ ਸਾਧ ਸੰਗਤ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪੜਦੇ ਹੋਏ ਪਾਵਨ ਪਵਿੱਤਰ ਆਸਰ ਕੀ ਵਾਰ ਦਾ ਕੀਰਤਨ ਆਪਦੀਆਂ ਨੇ ਸ਼ਰਧਾ ਪਾਵਨ ਨੇ ਸਰਮ ਕੀਤਾ ਹੈ। ਪਾਵਨ ਸਤਿਕਾਰਿਓ ਭਾਈ ਸਾਹਿਬ ਪਰ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਜੀ ਕਥਾ ਸਰਮ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਖੁਸ਼ੀ ਪੀ ਸੱਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹ ਸੰਤ ਜਨ ਗੁਣ ਗਾਵਹ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜ ਹੈ ਸ਼ਬਦ ਕਨੇਰੇ ਰਾਮ ਆਵਹ ਸੰਤ ਜਨ ਗੁਣ ਗਾਵਹ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜ ਹੈ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾ ਲਾਹੀ ਸਾਚ ਸ਼ਬਦ ਲਿਵ ਲਾਈ ਅਨਦਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾਂ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਐਨਸ ਨਾਮ ਧਿਆਏ ਇਹ ਜਗੋ ਦੁੱਤਰ ਮਨਮੁਖ ਭਾਰ ਨ ਪਾਈ ਰਾਮ
अंतरे हमें ममता काम क्रोध चतराई राम अंतर चतराई थाए न पाई बिरथा जन्म गवाया जम मग दुख पावै चुट्टा खावै अंत गया पछताया बिन नामै को बेली नाही पुत कुटुंब सुत पाई नानक माया मोह पसारा आगै साथ न जाई हो पूछो अपना सतगुर दाता किन बिद दुत्तर तरिय राम सतगुरु पाए चलो जीवत्या इव मरिय राम जीवत्या मरिय भव जल तरिय गुरमुख नाम समावै पूरा पुरख पाया वड भागी सच नाम लिवलावै मत प्रगास पई मन मानिया राम नाम वडियाई नानक प्रभ पाया शब्द मिलाया ज्योति ज्योत मिला वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारियो साध संगत जियो वड्या भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उदम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहिब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जीआं ने इस पावन अस्थान ते प्रकाशमान हो के जो सानू हुक्म दी दात बख्शिश कीती है ओ पावन हुक्म धन गुरु रामदास महाराज दिन दुनिया दे मालक सचे पातशाह उन्हां दी रसना तो उचारण कीता होया ए पावन शब्द राग सही धन गुरु ग्रंथ साहिब महाराज जी दे 775 अते 76 अंग ते सबायमान है। आओ गुरमुख अज मेरे सतगुरां ने की बख्शिश रहमता कीतियां ने विचार दी रंभता तो पहला एक वरी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक वरी करो कृपा देव असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। शब्द की आरंभता मेरे सतगुरु धन गुरु रामदास महाराज जी कर रहे ने राग सूही संत महला चौथा सूही राग है संतां दे विच महाराज जी ने यह शब्द उच्चारण किया है चौथे पातशाह जिन्हां दा अखीर दे विच वड्याई विच आपां गुरमुख प्यारे कोल शब्द सरवण किया सी धन धन रामदास गुर जिन सिरिया तिने सवारिया पूरी होई करामात आप सिरजन हारे तारिया किड्डी वड्डी बख्शिश कर दित्ती जिस परमात्मा जी ने भाई जेठा जी नूं पैदा किया सी ना उसे परमात्मा ने भाई जेठे नूं पैदा करके ते इन्ना सवार दिता इन्ना महान बना दिता किन्ना महान बनाया केड़ी दात दे के नवाजे दुनिया की दात नहीं परमात्मा ने अपना आप भाई जेठे दे अंदर टका दिता धन गुरु रामदास जी दे अंदर परमात्मा आप बैठ के ये पूरी करामात परमात्मा दी वापरी
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ। ਤੇ ਫਿਰ ਸਾਡਾ ਫਰਜ਼ ਕੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਨਮਸਕਾਰ। ਸਿੱਖਾਂ ਨੇ ਸਿੱਖ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਜਾਣ ਕੇ ਨਹੀਂ ਪਰਮਾਤਮਾ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਵਿੱਚ ਪਰਮਾਤਮਾ ਨੇ ਆਪਣਾ ਆਪ ਟਿਕਾ ਲਿਆ, ਉਹ ਅੱਜ ਗੁਰੂ ਸਾਨੂੰ ਹੁਕਮਨਾਮਾ ਬਖਸ਼ਦੇ ਪਏ। ਮਹੱਲਾ ਚੌਥਾ, ਘਰ ਤੀਜਾ, ਸੁਹੀ ਰਾਗ ਵਿੱਚ ਗਾਉਣਾ ਹੈ, ਤੀਸਰੇ ਘਰ ਦੇ ਵਿੱਚ ਗਾਇਨ ਕਰਨਾ ਹੈ। ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲ ਸਕਦਾ। ਪਹਿਲੀ ਪੰਕਤੀ, ਆਵਹ ਸੰਤ ਜਨਹੋ ਗੁਣ ਗਾਵਹ ਗੋਵਿੰਦ ਕੇਰੇ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਆ ਮੇਰੇ ਸਿੱਖਾ, ਆਓ ਗੁਰਮਖੋ, ਆਵੋ ਸੰਤ ਜਨਹੋ ਹਰੀ ਦੇ ਜਨੋ, ਆਵੋ ਆਪਾਂ ਇਕੱਠੇ ਬੈਠ ਕੇ ਕੀ ਕਰੀਏ, ਗਾਵਹ ਗੋਵਿੰਦ ਕੇਰੇ ਰਾਮ, ਉਸ ਗੋਵਿੰਦ ਦੇ, ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੀਏ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਈਏ, ਉਸ ਪਰਮਾਤਮਾ ਦੀਆਂ ਵਡਿਆਈਆਂ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਤੁਸੀਂ ਗੁਰਸਿੱਖ ਬੈਠੇ ਹੋ, ਆ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬੋਲ, ਉਹ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਬੰਦਿਆ, ਆ ਸਰੀਰ ਪਰਮਾਤਮਾ ਨੇ ਤੈਨੂੰ ਗੁਣ ਗਾਉਣ ਵਾਸਤੇ ਦਿੱਤਾ। ਕਿਹਦੇ ਗੁਣ ਗਾਉਣੇ ਨੇ? ਕਿਉਂਕਿ ਬੰਦਾ ਤੇ ਦੁਨੀਆਂ ਦੇ ਗੁਣ ਗਾਈ ਜਾਂਦਾ, ਬੰਦਾ ਤੇ ਮਨਿਸਟਰਾਂ ਦੇ ਗੁਣ ਗਾਈ ਜਾਂਦਾ, ਬੰਦਾ ਤੇ ਰਾਜਿਆਂ ਮਹਾਰਾਜਿਆਂ ਦੇ ਗੁਣ ਗਾਈ ਜਾਂਦਾ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਨਹੀਂ ਭਾਈ, ਇਹ ਪਰਮਾਤਮਾ ਨੇ ਜ਼ਬਾਨ ਅਮੋਲਕ ਦਾਤ ਦਿੱਤੀ ਆ, ਇਹਦੇ ਨਾਲ ਗੁਣ ਦੁਨੀਆਂ ਦੇ ਨਹੀਂ ਗਾਉਣੇ, ਗੋਬਿੰਦ ਦੇ ਗੁਣ ਗਾਉਣੇ, ਪਰਮਾਤਮਾ ਦੇ ਗੁਣ ਗਾਉਣੇ। ਇਸੇ ਕਰਕੇ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਇੱਕ ਬੋਲ ਚੇਤੇ ਕਰਾ ਦੇ, ਉਹ ਕਹਿਣ ਲੱਗੇ, ਬੰਦਿਆ, ਜੇ ਤੇਰਾ ਸੁਭਾਅ ਬਣ ਗਿਆ ਨਾ ਉਸਤਤ ਕਰਨ ਦਾ, ਤੇ ਫਿਰ ਆਪਣੀ ਉਸਤਤ ਹੀ ਨਾ ਕਰੀ ਜਾਇਆ ਕਰ, ਦੁਨੀਆਂ ਦੀ ਉਸਤਤ ਹੀ ਨਾ ਕਰੀ ਜਾਇਆ ਕਰ। ਜੇ ਸੁਭਾਅ ਬਣ ਗਿਆ ਉਸਤਤ ਕਰਨ ਦਾ, ਗੁਣ ਗਾਉਣ ਕਰਨ ਦਾ, ਵਡਿਆਈ ਕਰਨ ਦਾ, ਤੇ ਰੱਬ ਦੀ ਕਰਿਆ ਕਰ, ਤੇ ਜੇ ਨਿੰਦਿਆ ਕਰਨ ਦਾ ਸੁਭਾਅ ਬਣ ਗਿਆ ਤੇ ਲੋਕਾਂ ਦੀ ਨਾ ਕਰੀ, ਆਪਣੀ ਨਿੰਦਿਆ ਕਰੀ। ਕਿਉਂਕਿ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੁਝ ਸਾਰਿਆਂ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਤਾ ਸੁਖਮਨੀ ਸਾਹਿਬ ਵਿੱਚ ਤੁਸੀਂ ਪੜ੍ਹਦੇ, ਉਸਤਤ ਮਨ ਮਹਿ ਕਰ ਨਿਰੰਕਾਰ, ਉੱਥੇ ਕਿਸੇ ਬੰਦੇ ਦੀ ਨਹੀਂ ਕਿਹਾ ਵਡਿਆਈ ਕਿਸੇ ਬੰਦੇ ਦੀ ਕਰ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ, ਕਿੱਧਰ ਚਲੋ ਜੀ, ਪੈਰਾਂ ਨੂੰ ਕਿੱਧਰ ਕਹਿੰਦੇ ਪੈਣ, ਚਰਨ ਚਲੋ ਮਾਰਗ ਗੋਬਿੰਦ, ਮਿਟਹੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਤ। ਗੁਣ ਕਿਹਦੇ ਗਾਉਣੇ ਨੇ, ਉਸਤਤ ਕਿਹਦੀ ਕਰਨੀ, ਪਰਮਾਤਮਾ ਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਂ ਬਚਨ ਸਾਂਝਾ ਕਰਨ ਲੱਗਾ ਸੀ, ਉਹਨਾਂ ਨੇ ਜਦੋਂ ਗੁਣ ਗਾਇਣ ਦੀ ਗੱਲ ਕੀਤੀ ਹੈ ਨਾ, ਬੜੇ ਸ਼ਬਦਾਂ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਗਾਇਣ ਦਾ ਉਪਦੇਸ਼ ਦਿੱਤਾ ਜੀ, ਬਹੁਤ ਸ਼ਬਦਾਂ ਦੇ। ਜਿਵੇਂ ਤੁਸੀਂ ਮਹਾਰਾਜ ਜੀ ਦੇ 57 ਸਲੋਕ ਪੜ੍ਹਦੇ, 59 ਸ਼ਬਦ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 15 ਰਾਗਾਂ ਦੇ ਵਿੱਚ, ਤੇ 57 ਸਲੋਕ ਨੇ ਜਿਹੜੇ ਭੋਗ ਦੇ ਸਲੋਕ। ਉਹਨਾਂ ਭੋਗ ਦੇ ਸਲੋਕਾਂ ਦੀ ਜਦੋਂ ਆਰੰਭਤਾ ਕੀਤੀ ਨਾ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਪਹਿਲਾ ਸਲੋਕ ਹੀ ਗੁਣ ਗਾਉਣ ਦੇ ਪ੍ਰਥਾਏ ਉਚਾਰਨ ਕਰ ਦਿੱਤਾ। ਸਾਡਾ ਜਨਮ ਕਾਹਦੇ ਵਾਸਤੇ ਸਾਨੂੰ ਮਿਲਿਆ? ਮਹਾਰਾਜ ਕਹਿਣ ਲੱਗੇ, ਪਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ। ਪਹਿਲਾ ਸਲੋਕ ਹੈ, ਗੁਣ ਕੋ ਬਿੰਦ ਗਾਇਓ ਨਹੀਂ, ਹੋਇਆ ਕਿ ਜਨਮ ਅਕਾਰਥ ਕੀਨ, ਕਹ ਨਾਨਕ ਹਰ ਭਜ ਮਨਾ, ਜਿਹ ਬਿਦ
ਜਲ ਕੋ ਮੀਨ। ਪੁੱਛਿਆ ਸੀ ਸਿੱਖ ਸੰਗਤਾਂ ਨੇ, ਮਹਾਰਾਜ ਤੁਸੀਂ ਕਹਿੰਦੇ ਉਹ ਗੁਣ ਗਾਉਣੇ ਚਾਹੀਦੇ ਨੇ ਪਰਮਾਤਮਾ ਦੇ, ਜੇ ਗੁਣ ਗਾਵਾਂਗੇ ਤੇ ਸਾਨੂੰ ਕੀ ਮਿਲੇਗਾ, ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਕੀ ਪ੍ਰਾਪਤੀ ਹੋਈ। ਮਹਾਰਾਜ ਕਹਿਣ ਲੱਗੇ ਆਹ ਮੇਰਾ ਬਚਨ ਪੱਲੇ ਬੰਨ ਲਈ, ਜੇ ਕਿਤੇ ਤੂੰ ਆਪਣੀ ਜ਼ਬਾਨ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਰਹੇਗਾ, ਹਰ ਰੋਜ਼ ਗਾਉਂਦਾ ਰਹੇਗਾ, ਇੱਕ ਦਿਨ ਗਾਉਂਦਾ ਗਾਉਂਦਾ ਗਾਉਂਦਾ ਗਾਉਂਦਾ ਜਮਾਂ ਦੇ ਘਰ ਵਿੱਚ ਨਹੀਂ ਪਹੁੰਚੇਗਾ, ਰੱਬ ਦੇ ਘਰ ਵਿੱਚ ਪਹੁੰਚ ਜਾਏਗਾ। ਹਜ਼ੂਰ ਦਾ ਉਹਨਾਂ ਸਲੋਕਾਂ ਦੇ ਵਿੱਚ ਇੱਕ ਹੋਰ ਸਲੋਕ ਆਉਂਦਾ, ਜਿਹਬਾ ਗੁਣ ਗੋਬਿੰਦ ਭਜੋ। ਸਾਡੇ ਪੰਜ ਕਰਮ ਇੰਦਰੇ ਨੇ ਸਰੀਰ ਦੇ, ਤੇ ਪੰਜ ਗਿਆਨ ਇੰਦਰੇ ਨੇ। ਜਿਹੜੇ ਕਰਮ ਇੰਦਰੇ ਨੇ, ਜਿਹਨਾਂ ਨਾਲ ਅਸੀਂ ਹੱਥ ਪੈਰ ਕੰਮ ਕਰਦੇ, ਹੱਥ ਨੇ, ਪੈਰ ਨੇ, ਜ਼ਬਾਨ ਹੈ, ਇਹ ਕਾਹਦੇ ਕੰਮ ਆਉਂਦੀ, ਪਰਮਾਤਮਾ ਦੇ ਗੁਣ ਗਾਉਣ, ਬਾਣੀ ਪੜ੍ਹਨ ਵਾਸਤੇ, ਅੱਖਾਂ ਵੇਖਣ ਦਾ ਕੰਮ ਕਰਦੀਆਂ, ਕੰਨ ਸੁਣਨ ਦਾ ਕੰਮ ਕਰਦੇ। ਕਹਿਣ ਲੱਗੇ ਪੰਜਾਂ ਇੰਦਰੀਆਂ ਦੀ ਗੱਲ ਛੱਡ ਬੰਦਿਆ, ਜੇ ਤੈਨੂੰ ਦੋ ਇੰਦਰੀਆਂ ਦੀ ਵਰਤੋਂ ਕਰਨੀ ਆ ਜਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਦੋ ਇੰਦਰੀ ਤੇਰਾ ਪਾਰ ਉਤਾਰਾ ਕਰ ਸਕਦੇ, ਤੂੰ ਭਵਜਨ ਸੰਸਾਰ ਤੋਂ ਪਾਰ ਹੋ ਜਾਏ। ਪੁੱਛੇ ਜੀ ਕਿਹੜੇ ਕਿਹੜੇ? ਕਹਿਣ ਲੱਗੇ ਇੱਕ ਤੇ ਜ਼ਬਾਨ ਦੇ ਨਾਲ ਪਰਮਾਤਮਾ ਦੇ ਗੁਣ ਗਾਇਨ ਕਰ, ਦੂਸਰਾ ਜੇ ਜ਼ਬਾਨ ਦੇ ਨਾਲ ਨਹੀਂ ਗੁਣ ਗਾਇਨ ਕਰ ਸਕਦਾ ਤੇ ਕੰਨਾਂ ਦੇ ਨਾਲ ਸੁਣ ਲਿਆ ਕਰ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ ਤੇ ਸੁਣਨਾ, ਦੋਨਾਂ ਦੇ ਨਾਲ ਹੀ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ। ਮਹਾਰਾਜ ਜੀ ਦੇ ਬਚਨ ਨੇ, ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੇ ਨਾ ਜਮ ਕੇ। ਤਾਂ ਮੈਂ ਕਹਿੰਦੇ ਗਰੰਟੀ ਦਿੰਦਾ ਤੂੰ ਜਮਾਂ ਦੇ ਘਰ ਨਹੀਂ ਜਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇੱਕ ਸੋਠ ਰਾਗ ਵਿੱਚ ਸ਼ਬਦ ਆਉਂਦਾ, ਉਹ ਵੀ ਸਾਂਝਾ ਕਰ। ਉਹਦੇ ਵਿੱਚ ਵੀ ਗੁਣ ਗਾਇਨ ਕਰਨ ਦੀ ਗੱਲ ਕੀਤੀ ਤੇ ਉਹ ਬਚਨ ਕਹੇ ਨੇ ਮਹਾਰਾਜ ਜੀ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਅੱਗੇ ਕੀ ਹੋਏਗਾ? ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਕੀ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤ ਤਪਨੇਤ, ਕਾਲ ਬਿਆਲ ਜੋ ਪਰਿਓ ਡੋਲੇ ਮੁੱਕ ਪਸਾਰੈ ਮੀਤ। ਉਹ ਭਲਿਆ ਮੌਤ ਰੂਪੀ ਸੱਪ ਜਿਹੜੇ ਮੂੰਹ ਖਲਾਰ ਕੇ ਤੈਨੂੰ ਆਪਣਾ ਗਰਾਸ ਬਣਾਉਣ ਵਾਸਤੇ ਤਿਆਰ ਏ, ਪਤਾ ਨੀ ਮੌਤ ਨੇ ਕਿਹੜੇ ਵੇਲੇ ਤੈਨੂੰ ਗਰਾਸ ਬਲਾਣ ਲੈਣਾ ਏ। ਮੌਤ ਆਉਣ ਤੋਂ ਪਹਿਲਾਂ ਇਸ ਜ਼ਬਾਨ ਦੇ ਨਾਲ ਵਾਹਿਗੁਰੂ ਦੇ ਗੁਣ ਗਾਇਨ ਕਰਿਆ ਕਰ, ਕੰਨਾਂ ਦੇ ਨਾਲ ਗੁਣਾਂ ਨੂੰ ਸੁਣ ਲਿਆ ਕਰ। ਇੱਕ ਹੋਰ ਮੈਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਮਾਣ ਸਾਂਝਾ ਕਰਦੇ। ਚੋਰ ਸਾਹਿਬ ਜਦੋਂ ਇਹ ਪ੍ਰਮਾਣ ਦਿੰਦੇ ਸਨ ਤੇ ਪਹਿਲਾਂ ਬੜਾ ਇਹਨੂੰ ਸੋਹਣਾ ਗਾਇਆ ਕਰਦੇ ਸਨ, ਉਹ ਗਾਉਣ ਦੇ ਨਾਲ ਸੰਬੰਧਿਤ ਰੱਖਣ ਵਾਲੇ। ਉਹ ਬਚਨ ਨੇ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਹੇ ਗਵਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਚੋਰ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਗਾਇਆ ਕਰੋ ਪਰਮਾਤਮਾ ਦੇ ਗੁਣਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਉਹ ਜੇ ਰੱਬ ਨੇ ਅਮੋਲਕ ਜਨਮ ਦੀ ਦਾਤ ਦੇ ਹੀ ਦਿੱਤੀ ਹੈ ਨਾ, ਇਹਨੂੰ ਕਿਉਂ ਵਿਅਰਥ ਗਵਾ ਰਹੇ? ਪਰਮਾਤਮਾ ਦੇ ਗੁਣ ਗਾਇਆ ਕਰ, ਤੇਰਾ ਤੇ ਭਲਾ ਹੋਏਗਾ, ਤੇਰੀਆਂ ਕੁਲਾਂ ਦਾ ਵੀ ਭਲਾ ਹੋ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਮੈਂ ਚਿੱਤੇ ਕਰਾ ਦੇ। ਜਪਜੀ ਸਾਹਿਬ ਦੀ ਇੱਕ ਪੌੜੀ ਹੈ ਤੇ ਰਹਿਰਾ ਸਾਹਿਬ ਦੀ ਪੌੜੀ, ਇਹ ਪੌੜੀ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪੜ੍ਹਨ ਨੂੰ ਮਿਲੇਗੀ ਸਾਨੂੰ, ਇੱਕ ਤਾਂ ਜਪਜੀ ਸਾਹਿਬ ਦੇ ਵਿੱਚ, ਦੂਸਰਾ ਰਹਿਰਾ ਸਾਹਿਬ ਦੇ ਵਿੱਚ, ਤੇ ਤੀਸਰਾ ਆਸਾ ਰਾਗ ਦੇ ਵਿੱਚ। ਉਹਦੇ ਵਿੱਚ ਮਹਾਰਾਜ ਜੀ ਨੇ ਕਮਾਲ ਕਰ ਦਿੱਤੀ, ਕਹਿਣ ਲੱਗੇ ਬੰਦਿਆ ਵੇਖ ਕਿਹੜੀਆਂ ਕਿਹੜੀਆਂ ਤਾਕਤਾਂ ਪਰਮਾਤਮਾ ਨੂੰ ਗਾ ਰਹੀਆਂ ਨੇ, ਉਹਦੇ ਗੁਣਾਂ ਨੂੰ ਗਾ ਰਹੀਆਂ ਨੇ, ਤੇ ਜੇ ਤੇਰੇ ਕੋਲ ਸਮਾਂ ਹੈ ਨਾ, ਇਸ ਸਮੇਂ ਨੂੰ ਪਾਸ ਨਾ ਕਰਿਆ ਕਰ, ਇਸ ਸਮੇਂ ਨੂੰ ਸਫਲਾ ਕਰਿਆ ਕਰ। ਪੁੱਛਿਆ ਜੀ ਕਿਵੇਂ ਸਫਲਾ ਹੋਏਗਾ? ਕਹਿਣ ਲੱਗੇ ਜ਼ਬਾਨ ਦੇ ਨਾਲ ਪਰਮਾਤਮਾ ਦੇ ਗੁਣ ਗਾਇਆ ਕਰ। ਉਹ ਸ਼ਬਦ ਪਤਾ ਕਿਹੜਾ? ਮਹਾਰਾਜ ਕਹਿੰਦੇ ਨੇ, ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵਾ ਰਾਜਾ ਧਰਮ ਦੁਆਰੇ, ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾ। ਇਹ ਸਾਰੇ ਪਰਮਾਤਮਾ ਨੂੰ ਗਾ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾ
ਇੱਕ ਸਿੱਖ ਹੋਇਆ, ਉਸ ਸਿੱਖ ਦਾ ਨਾਮ ਸੀ ਭਾਈ ਸੁਥਰਾਸ਼ਾ। ਲਿਖਦੇ ਨੇ ਵੀ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਨਾ, ਜਨਮ ਦੇ ਸਾਰ ਹੀ ਇਸ ਬੱਚੇ ਦੇ ਮੂੰਹ ਵਿੱਚ ਦੰਦ ਸਨ, ਜੰਮਦਿਆਂ ਸਾਰ। ਹਾਲਾਂਕਿ ਜੰਮਦਿਆਂ ਸਾਰ ਬੱਚਿਆਂ ਦੇ ਮੂੰਹ ਵਿੱਚ ਦੰਦ ਨਹੀਂ ਹੁੰਦੇ, ਕੁਝ ਮਹੀਨੇ ਬਾਅਦ, ਕੁਝ ਸਾਲ ਬਾਅਦ ਬੱਚਿਆਂ ਦੇ ਮੂੰਹ ਵਿੱਚ ਦੰਦ ਆਉਂਦੇ, ਪਰ ਇਸ ਬੱਚੇ ਦੇ ਜੰਮਦਿਆਂ ਸਾਰ ਦੰਦ ਸਨ। ਇਹਦੇ ਮਾਤਾ ਪਿਤਾ ਨੇ ਇਸ ਬੱਚੇ ਨੂੰ ਕੁਥਰਾ ਜਾਣ ਕੇ, ਮਾੜਾ ਜਾਣ ਕੇ ਨਾ ਝਾੜੀਆਂ ਵਿੱਚ ਸੁੱਟ ਦਿੱਤਾ। ਉਸ ਰਸਤੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੰਘ ਰਹੇ ਸਨ। ਜਦੋਂ ਇਸ ਬੱਚੇ ਦੀ ਰੋਣ ਦੀ ਆਵਾਜ਼ ਆਈ, ਸਤਿਗੁਰਾਂ ਨੇ ਘੋੜਾ ਰੋਕਿਆ, ਸਿੱਖਾਂ ਨੂੰ ਕਿਹਾ ਵੇਖੋ ਕਿਹਦੀ ਰੋਣ ਦੀ ਆਵਾਜ਼ ਆਉਂਦੀ ਪਈ। ਬੱਚਿਆਂ ਨੇ ਵੇਖਿਆ, ਸਿੱਖਾਂ ਨੇ ਕਹਿਣ ਲੱਗੇ ਮਹਾਰਾਜ ਜੀ ਛੋਟਾ ਜਿਹਾ ਬੱਚਾ, ਉਹਦੇ ਮੂੰਹ ਵਿੱਚ ਦੰਦ ਨੇ, ਲੱਗਦਾ ਇਸੇ ਕਰਕੇ ਮਾਂ ਪਿਓ ਸੁੱਟ ਗਿਆ ਕੁਥਰਾ ਜਾਣ ਕੇ। ਮਹਾਰਾਜ ਨੇ ਜਦੋਂ ਉਸ ਬੱਚੇ ਨੂੰ ਵੇਖਿਆ ਨਾ, ਕਹਿਣ ਲੱਗੇ ਨੂੰ ਚੁੱਕ ਕੇ ਸਾਡੇ ਘਰ ਵਿੱਚ ਲੈ ਕੇ ਜਾਓ, ਇਹ ਕੁਥਰਾ ਨਹੀਂ, ਇਹ ਸੁਥਰਾ ਹੈ। ਉਸ ਸੁਥਰੇ 'ਤੇ ਬੜੀ ਬਖਸ਼ਿਸ਼ ਹੋਈ। ਭਾਈ ਸੁਥਰਾ ਮਹਾਰਾਜ ਜੀ ਦਾ ਇੰਨਾ ਪਿਆਰਾ ਸੇਵਕ ਬਣਿਆ ਵੀ ਮਹਾਰਾਜ ਸਭ ਤੋਂ ਵੱਧ ਨੂੰ ਪਿਆਰ ਕਰਦੇ ਸਨ। ਇੱਕ ਦਿਨ ਉਹ ਇਹ ਪਾਠ ਕਰ ਰਿਹਾ ਸੀ ਰਹਿ ਰਹਿ ਸਾਹਿਬ, ਜਿਹੜੀਆਂ ਮੈਂ ਪੰਕਤੀਆਂ ਪੜ੍ਹੀਆਂ ਨੇ, ਗਾਵਣ ਤੁਧਨੋ ਪਾਉਣ ਪਾਣੀ ਬਸੰਤ ਗਾਵੇ ਰਾਜਾ ਧਰਮ ਦੁਆਰ। ਅਤੇ ਜਦੋਂ ਸਿੱਖ ਪਾਠ ਕਰ ਰਿਹਾ ਸੀ ਨਾ, ਅਤੇ ਭਾਈ ਸੁਥਰਾ ਜੀ ਹੋੜੀ ਜੀ ਕੋਲ ਜਾ ਕੇ ਕਹਿਣ ਲੱਗੇ ਤੈਨੂੰ ਕੀ। ਜਦੋਂ ਉਹਨੇ ਫਿਰ ਪੰਕਤੀ ਪੜ੍ਹੀ ਕਹਿਣ ਲੱਗੇ ਤੈਨੂੰ ਕੀ। ਜਦੋਂ ਫਿਰ ਪੰਕਤੀ ਪੜ੍ਹੀ ਕਹਿਣ ਲੱਗੇ ਤੈਨੂੰ ਕੀ। ਉਹ ਸਿੱਖ ਬੜਾ ਕਲਪਿਆ, ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਵੀ ਰਹਿ ਰਾਜ ਸਾਹਿਬ ਦਾ ਮੈਂ ਪਾਠ ਬਾਅਦ ਵਿੱਚ ਕਰਾਂਗਾ, ਪਹਿਲਾਂ ਇਸ ਸਿੱਖ ਦੀ ਸ਼ਿਕਾਇਤ ਲਾ ਕੇ ਆਉਣਾ ਮਹਾਰਾਜ ਜੀ ਕੋਲ। ਸਤਿਗੁਰਾਂ ਕੋਲ ਗਿਆ, ਕਹਿਣ ਲੱਗਾ ਮਹਾਰਾਜ ਜੀ ਆ ਜਿਸ ਸਿੱਖ ਨੂੰ ਤੁਸੀਂ ਬੜਾ ਪਿਆਰ ਕਰਦੇ ਨੇ ਤੇ ਅਕਲ ਹੀ ਨਹੀਂ ਹੈਗੀ। ਪੁੱਛਿਆ ਜੀ ਕੀ ਭਾਣਾ ਵਾਪਰਿਆ? ਕਹਿਣ ਲੱਗੇ ਮੈਂ ਸੋਦਾ ਰਹਿ ਸਾਹਿਬ ਦਾ ਪਾਠ ਕਰ ਰਿਹਾ ਤੇ ਮੈਨੂੰ ਪਾਠ ਹੀ ਨਹੀਂ ਕਰਨ ਦਿੰਦਾ ਸੀ, ਕਹੀ ਜਾਂਦਾ ਸੀ ਤੈਨੂੰ ਕੀ ਤੈਨੂੰ ਕੀ। ਮਹਾਰਾਜ ਜੀ ਨੇ ਕਹਿਣ ਲੱਗੇ ਵੀ ਸੁਥਰੇ ਨੂੰ ਬੁਲਾਓ। ਜਿਸ ਵੇਲੇ ਸੁਥਰੇ ਨੂੰ ਬੁਲਾਇਆ ਨਾ, ਤੇ ਮਹਾਰਾਜ ਕਹਿਣ ਲੱਗੇ ਸੁਥਰੇ ਆ ਸਿੱਖ ਸ਼ਿਕਾਇਤ ਕਰਦਾ ਵੀ ਤੂੰ ਪਾਠ ਨਹੀਂ ਕਰਨ ਦਿੰਦਾ। ਕਹਿਣ ਲੱਗਾ ਮਹਾਰਾਜ ਜੀ ਮੈਂ ਕੀ ਕੀਤਾ, ਇਹ ਪਾਠ ਕਰ ਰਿਹਾ ਸੀ ਤੇ ਬੋਲਦਾ ਪਿਆ ਸੀ ਗਾਵਣ ਤੁਦਨੋ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣ ਲਿਖਲੇ ਧਰਮ ਵਿਚਾਰ, ਵੀ ਉਹ ਵੀ ਗਾ ਰਹੇ ਨੇ, ਉਹ ਵੀ ਪਰਮਾਤਮਾ ਜੀ ਤੈਨੂੰ ਗਾ ਰਹੇ ਨੇ, ਆਹ ਵੀ ਗਾ ਰਹੇ ਨੇ, ਤੇ ਮੈਂ ਤੇ ਇੰਨੇ ਕਿਹਾ ਸੀ ਤੈਨੂੰ ਕੀ ਵੀ ਜੇ ਉਹ ਗਾ ਰਹੇ ਨੇ ਉੱਤੇ ਸਿੱਖਾ ਤੂੰ ਕਿਉਂ ਨਹੀਂ ਗਾਉਂਦਾ, ਤੂੰ ਵੀ ਇਹਨੂੰ ਰੋਜ਼ ਗਾਇਆ ਕਰ, ਹਰ ਰੋਜ਼ ਪਰਮਾਤਮਾ ਦੀ ਵਡਿਆਈ ਕਰਿਆ ਕਰ। ਜੇ ਪਵਨ ਗਾ ਰਹੀ ਹੈ, ਜੇ ਪਾਣੀ ਗਾ ਰਿਹਾ ਹੈ, ਜੇ ਬਸੰਤਰ ਗਾ ਰਹੀ ਹੈ, ਜੇ ਦੇਵੀ ਦੇਵਤੇ ਗਾ ਰਹੇ ਨੇ, ਜੇ ਬ੍ਰਹਮਾ ਗਾ ਰਿਹਾ ਹੈ, ਤੇ ਕਹਿਣ ਲੱਗੇ ਤੂੰ ਵੀ ਉਸ ਪਰਮਾਤਮਾ ਨੂੰ ਗਾ ਲਿਆ ਕਰ ਕਿਉਂਕਿ ਤੇਰਾ ਭਲਾ ਹੈ। ਇਹਨੂੰ ਪਿਆਰ ਪਤਾ ਕਿਉਂ ਕਰਦੇ? ਇਹਦੀ ਸ਼ਰਧਾ ਪਤਾ ਕਿਉਂ ਬਣੀ ਸੀ ਭਾਈ ਸੁਥਰੇ ਦੀ? ਮੈਨੂੰ ਥੋੜ੍ਹੀ ਜਿਹੀ ਇਹਦੀ ਹੋਰ ਘਟਨਾ ਯਾਦ ਆ ਗਈ। ਵੇਖੋ ਇਹ ਜਿਹੜੇ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਹੁੰਦਾ ਹੈ ਨਾ, ਇਹ ਸਾਨੂੰ ਬਹੁਤ ਦੂਰ ਲਿਜਾ ਕੇ ਸੁੱਟ ਦਿੰਦਾ ਹੈ, ਗੁਰੂ ਤੋਂ ਵੀ ਦੂਰ, ਪਰਮਾਤਮਾ ਤੋਂ ਵੀ ਦੂਰ, ਬਾਣੀ ਤੋਂ ਵੀ ਦੂਰ। ਜਿੰਨੀ ਦੇਰ ਤੱਕ ਸ਼ੰਕਾ ਨਿਵਰਤ ਨਹੀਂ ਨਾ ਹੁੰਦਾ, ਓਨੀ ਦੇਰ ਤੱਕ ਸਿੱਖ ਦੀ ਸ਼ਰਧਾ ਨਹੀਂ ਜੇ ਬਣਦੀ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈ। ਜਦੋਂ ਮਨ ਦੀ ਦੁਬਧਾ ਖਤਮ ਹੁੰਦੀ ਨਾ, ਉਦੋਂ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ, ਉਦੋਂ ਸਿੱਖ ਦਾ ਪਿਆਰ ਬਣਦਾ। ਜਿਵੇਂ 22 ਮੰਜੀਆਂ ਡਾਹ ਕੇ ਬਹਿ ਗਏ ਸੀ ਬਾਬਾ ਬਕਾਲਾ ਸਾਹਿਬ ਧਰਤੀ ਤੇ, ਦੋ ਦੋ ਮੋਹਰਾਂ ਰੱਖੀਆਂ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਅਸਲ ਵਿੱਚ ਭਾਣਾ ਕੀ ਵਾਪਰਿਆ, ਤੇ ਉਸ ਗੁਰਮੁਖ ਪਿਆਰੇ ਨੇ ਕਹਿ ਦਿੱਤਾ ਸੀ ਸਾਰੇ ਝੂਠੇ ਨੇ। ਕਿਉਂਕਿ ਦੁਬਧਾ ਖਤਮ ਨਹੀਂ ਨਾ ਹੋਈ, ਸ਼ੰਕਾ ਖਤਮ ਨਹੀਂ ਹੋਇਆ, ਜਦੋਂ ਅਸਲੀ ਗੁਰੂ ਮਿਲ ਗਿਆ ਉਹਨੇ ਸਾਰੇ ਸ਼ੰਕੇ ਨਿਵਰਤ ਕਰਦੇ। ਇਸੇ ਤਰ੍ਹਾਂ ਕਈ ਵਾਰੀ ਸਾਡੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਹੋ ਜਾਂਦੇ, ਭਰਮ ਪੈਦਾ ਹੁੰਦਾ ਵੀ ਗੁਰੂ ਪਤਾ ਨਹੀਂ ਸਾਡੇ ਜਾਣਦਾ ਕਿ ਨਹੀਂ। ਇਸੇ ਤਰ੍ਹਾਂ ਭਾਈ ਸੁਤਰੇ ਸ਼ਾਹ ਦੇ ਅੰਦਰ ਇੱਕ ਵਾਰੀ ਨਾ ਸ਼ੰਕਾ ਪੈਦਾ ਹੋ ਗਿਆ। ਕਹਿਣ ਲੱਗਾ ਵੀ ਲੋਕ ਕਹਿੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅੰਤਰ ਜਾਮੀ ਨੇ, ਅੰਦਰ ਦੀ ਜਾਣਨ ਵਾਲੇ ਨੇ, ਸਾਡੇ ਅੰਦਰ ਦੇ ਬੁੱਝ ਲੈਂਦੇ ਨੇ। ਕਹਿਣ ਲੱਗੇ ਮੈਂ ਨਹੀਂ ਮੰਨਦਾ, ਕਿਸੇ ਦਿਨ ਮੈਂ ਨਾ ਇਹ ਪ੍ਰਤੱਖ ਵੇਖਣਾ ਚਾਹੁੰਦਾ। ਅੱਜ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਕੱਲੇ ਬਿਰਾਜਮਾਨ ਸਨ, ਭਾਈ ਸੁਥਰਾ ਆਇਆ। ਕਹਿਣ ਲੱਗਾ ਜੀ ਵੇਖਦੇ ਹਾਂ ਵਾਕਿਆ ਗੁਰੂ ਅੰਤਰਜਾਮੀ ਹੈ ਕਿ ਨਹੀਂ। ਇਹਨੇ ਪਤਾ ਕੀ ਕੀਤਾ, ਆਪਣੇ ਹੱਥ ਦੇ ਵਿੱਚ ਮੱਖੀ ਫੜ ਕੇ ਨਾ ਆਪਣੇ ਹੱਥ ਨੂੰ ਇਹਨੇ ਬੰਦ ਕਰ ਲਿਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾ ਕੇ ਮੱਥਾ ਟੇਕਿਆ। ਕਹਿਣ ਲੱਗਾ ਮਹਾਰਾਜ ਅੱਜ ਇੱਕ ਮੇਰੇ ਮਨ ਦਾ ਸ਼ੰਕਾ ਹੈ, ਨਿਵਰਤ ਕਰ ਦਿਓ।
ਮੈਂ ਕੁਝ ਪੁੱਛਣਾ ਚਾਹੁੰਦਾ ਤੁਹਾਡੇ ਕੋਲ। ਮਹਾਰਾਜ ਕਹਿਣ ਲੱਗੇ ਵੀ ਦੱਸ ਕੀ ਪੁੱਛਣਾ। ਕਹਿਣ ਲੱਗਾ ਵੀ ਮੈਨੂੰ ਦੱਸੋ ਵੀ ਮੇਰੇ ਹੱਥ ਵਿੱਚ ਕੀ ਹੈ। ਮੈਂ ਹੱਥ ਬੰਦ ਕੀਤਾ, ਮੇਰੇ ਹੱਥ ਵਿੱਚ ਕੀ ਹੈ? ਕਿਉਂਕਿ ਲੋਕ ਤੁਹਾਨੂੰ ਕਹਿੰਦੇ ਨੇ ਤੁਸੀਂ ਅੰਤਰਜਾਮੀ। ਮੈਂ ਵੇਖਣਾ ਚਾਹੁੰਦਾ ਵੀ ਵਾਕਈ ਤੁਸੀਂ ਅੰਤਰਜਾਮੀ, ਸਾਡੇ ਅੰਦਰ ਦੀਆਂ ਬੱਝ ਲੈਂਦੇ ਹੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੁਸ਼ ਹੋ ਗਏ। ਕਹਿਣ ਲੱਗੇ ਵੀ ਜੇ ਤੂੰ ਪੁੱਛਣਾ ਚਾਹੁੰਦਾ, ਵੇਖਣਾ ਚਾਹੁੰਦਾ, ਚਲੋ ਅਸੀਂ ਦੱਸ ਦਿੰਦੇ ਹਾਂ ਵੀ ਤੇਰੇ ਹੱਥ ਵਿੱਚ ਮੱਖੀ ਹੈ, ਤੂੰ ਆਪਣਾ ਹੱਥ ਬੰਦ ਕਰ ਲੈ। ਕਹਿਣ ਲੱਗਾ ਮਹਾਰਾਜ ਜੀ ਬਿਲਕੁਲ ਸੱਚ। ਹੁਣ ਵੇਖੋ ਬੰਦਾ ਚਲਾਕ ਕਿੰਨਾ ਬਣਦਾ, ਬੰਦੇ ਦਾ ਸ਼ਾਤਰ ਦਿਮਾਗ ਕਿੰਨਾ, ਪਰ ਗੁਰੂ ਸਾਹਮਣੇ ਦੀਆਂ ਚਲਾਕੀਆਂ ਨਹੀਂ ਚੱਲ ਸਕਦੀਆਂ। ਦੂਸਰਿਆਂ ਨੇ ਪਤਾ ਕੀ ਕਿਹਾ? ਕਹਿਣ ਲੱਗਾ ਮਹਾਰਾਜ ਜੀ ਠੀਕ ਹੈ, ਮੇਰੇ ਹੱਥ ਵਿੱਚ ਮੱਖੀ ਹੈ, ਪਰ ਦੱਸੋ ਜੀਂਦੀ ਹੈ ਕਿ ਮਰੀ ਹੈ। ਹੁਣ ਵੇਖੋ ਇਹ ਗੁਰੂ ਦਾ ਪ੍ਰਤਾਵਾ ਕਿਵੇਂ ਲੈ ਰਿਹਾ। ਇਹਨੂੰ ਇਹ ਨਹੀਂ ਪਤਾ ਭਲਿਆ ਗੁਰੂ ਸਮਰੱਥ ਹੈ, ਪਰਮਾਤਮਾ ਦਾ ਰੂਪ ਹੈ। ਬੰਦਾ ਬੰਦੇ ਨਾਲ ਛਲ ਕਰ ਸਕਦਾ, ਬੰਦਾ ਬੰਦੇ ਨਾਲ ਧੋਖਾ ਕਰ ਸਕਦਾ, ਪਰ ਮੇਰੇ ਸਤਿਗੁਰੂ ਨਾਲ ਨੂੰ। ਕਹਿਣ ਲੱਗਾ ਮਹਾਰਾਜ ਜੀ ਠੀਕ ਹੈ, ਮੇਰੇ ਹੱਥ ਵਿੱਚ ਮੱਖੀ ਹੈ, ਪਰ ਇਹ ਦੱਸੋ ਵੀ ਜੀਂਦੀ ਹੈ ਕਿ ਮਰੀ। ਤੇ ਇਹਨੇ ਸੋਚਿਆ ਪਤਾ ਕੀ? ਕਹਿਣ ਲੱਗਾ ਵੀ ਜੇ ਤੇ ਮਹਾਰਾਜ ਜੀ ਕਹਿਣਗੇ ਵੀ ਮਰੀ ਹੈ ਤੇ ਮੈਂ ਜੀਂਦੀ ਛੱਡ ਦਿਆਂਗਾ। ਕਹਾਂਗਾ ਮਹਾਰਾਜ ਜੀ ਵੇਖੋ ਤੁਹਾਨੂੰ ਤੇ ਪਤਾ ਨਹੀਂ ਲੱਗਾ, ਤੁਸੀਂ ਮਰੀ ਕਿਹਾ ਤੇ ਜੀਂਦੀ ਹੈ। ਤੇ ਜੇ ਸਤਿਗੁਰੂ ਕਹਿਣਗੇ ਵੀ ਮੱਖੀ ਜੀਂਦੀ ਹੈ ਤੇ ਮਾੜਾ ਜਿਹਾ ਹੱਥ ਘੁੱਟ ਲਵਾਂਗਾ। ਉਹਨੂੰ ਮਰਨ ਲੱਗਿਆ ਕਿਹੜਾ ਚੱਲੇਗਾ, ਮਾੜਾ ਜਿਹਾ ਹੱਥ ਘੁੱਟਾਂਗਾ ਤੇ ਮਾਰ ਦਿਆਂਗਾ। ਜੇ ਸਤਿਗੁਰੂ ਕਹਿਣਗੇ ਜੀਂਦੀ ਹੈ ਤੇ ਮੈਂ ਕਹਾਂਗਾ ਮਹਾਰਾਜ ਜੀ ਤੇ ਮਰੀ ਪਈ, ਮਰ ਲੈਂਗੇ, ਕੋਈ ਸਮਾਂ ਥੋੜਾ ਲੱਗਣਾ। ਮੈਂ ਵੇਖਣਾ ਚਾਹੁੰਦਾ ਵੀ ਅੱਜ ਸਤਿਗੁਰੂ ਅੰਦਰ ਦੀਆਂ ਜਾਣਦੇ ਨੇ ਕਿ ਨਹੀਂ। ਜਦੋਂ ਇਸ ਤਰ੍ਹਾਂ ਦੀ ਇਹਦੇ ਮਨ ਵਿੱਚ ਵਿਚਾਰ ਪੈਦਾ ਹੋਏ ਨਾ, ਕਹਿ ਲੱਗਾ ਮਹਾਰਾਜ ਜੀ ਠੀਕ, ਮੇਰੇ ਹੱਥ ਵਿੱਚ ਮੱਖੀ ਹੈ, ਪਰ ਮੈਨੂੰ ਦੱਸੋ ਜੀਂਦੀ ਹੈ ਕਿ ਮਰੀ। ਹੁਣ ਸਤਿਗੁਰੂ ਤੇ ਅੰਤਰਜਾਮੀ ਨੇ, ਉਹ ਅੰਦਰ ਦੀਆਂ ਬੁੱਝ ਗਏ ਵੀ ਸੁਤਰੇ ਸ਼ਾਹ ਦੇ ਮਨ ਵਿੱਚ ਆਹ ਵਿਚਾਰ ਚੱਲਦੀ ਪਈ, ਜੇ ਅਸੀਂ ਕਹਿ ਦਿੱਤਾ ਜੀਂਦੀ ਹੈ ਤੇ ਇਹਨੇ ਮਾਰ ਦੇਣੀ, ਜੇ ਅਸੀਂ ਕਹਿ ਦਿੱਤਾ ਮਰੀ ਇਹਨੇ ਜੀਂਦੀ ਛੱਡ ਦੇਣੀ, ਸਾਨੂੰ ਵੇਖਣਾ ਚਾਹੁੰਦਾ। ਮੇਰੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਸੁਥਰਿਆ, ਹੁਣ ਤੇ ਤੇਰੇ ਹੱਥ ਵਿੱਚ, ਭਾਵੇਂ ਜੀਂਦੀ ਛੱਡ ਦੇ ਤੇ ਭਾਵੇਂ ਇਹਨੂੰ ਮਾਰ ਦੇ। ਜਦੋਂ ਆਹ ਬਚਨ ਮੇਰੇ ਸਤਿਗੁਰਾਂ ਨੇ ਕਹੇ ਨਾ, ਭਾਈ ਸੁਤਰੇ ਸ਼ਾਹ ਕੋਲ ਰਿਹਾ ਨਹੀਂ ਗਿਆ, ਘੁੱਟ ਕੇ ਸਤਿਗੁਰਾਂ ਦੇ ਚਰਨ ਫੜਦੇ। ਕਹਿਣ ਲੱਗਾ ਮਹਾਰਾਜ ਜੀ ਬਖਸ਼ ਦੇ, ਭੁੱਲੋਗੀ? ਕਹਿਣ ਲੱਗੇ ਕੀ ਭੁੱਲੋਗੀ? ਕਹਿਣ ਲੱਗਾ ਲੋਕ ਆਉਂਦੇ ਸਨ, ਤੁਹਾਨੂੰ ਕਹਿੰਦੇ ਸਨ ਅੰਤਰਜਾਮੀ, ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਮੈਂ ਵੇਖਣਾ ਚਾਹੁੰਦਾ ਵੀ ਵਾਕਈ ਤੁਸੀਂ ਅੰਤਰ ਜਾਮੀ, ਕਿਤੇ ਲੋਕ ਐਵੇਂ ਤੇ ਨਹੀਂ ਕਹਿੰਦੇ। ਬਸ ਇਹ ਵੇਖਣ ਵਾਸਤੇ ਮੈਂ ਆਹ ਢੰਗ ਰਚਿਆ ਸੀ, ਅੱਜ ਮੈਨੂੰ ਬਖਸ਼ ਦਿਓ, ਮੈਂ ਤੁਹਾਡਾ ਪਰਤਾਵਾ ਲਿਆ, ਮੇਰਾ ਕਿੱਥੇ ਭਲਾ ਹੋਏਗਾ। ਤੇ ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਸੀ, ਕਹਿਣ ਲੱਗੇ ਨਹੀਂ ਸੁਥਰਿਆ, ਜੇ ਤੇਰੇ ਮਨ ਵਿੱਚ ਸ਼ੰਕਾ ਬਣਿਆ ਰਹਿੰਦਾ ਨਾ ਤੇ ਤੇਰੀ ਸ਼ਰਧਾ ਨਹੀਂ ਸੀ ਬਣਨੀ। ਅੱਜ ਤੇਰੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ ਹੈ, ਹੁਣ ਤੇਰੇ ਮਨ ਵਿੱਚ ਸ਼ਰਧਾ ਬਣ ਗਈ, ਗੁਰੂ ਨਾਨਕ ਦੇ ਘਰ ਨਾਲ ਜੁੜਿਆ ਰਹੇਗਾ। ਇਹ ਛੋਟੀਆਂ ਛੋਟੀਆਂ ਜਿਹੜੀਆਂ ਸਾਖੀਆਂ ਸਾਡੇ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ ਨਾ, ਉਹ ਸਾਡੇ ਮਨ ਦੇ ਸ਼ੰਕਾ ਨਿਵਰਤ ਕਰ, ਕਿਉਂਕਿ ਸਾਡੇ ਮਨ ਵਿੱਚ ਬੜੀਆਂ ਵਿਚਾਰਾਂ ਆਉਂਦੀਆਂ ਵੀ ਗੁਰੂ ਪਤਾ ਨਹੀਂ ਸਾਡੀ ਸੁਣਦੇ ਕਿ ਨਹੀਂ, ਗੁਰੂ ਪਤਾ ਨਹੀਂ ਆਹ ਦਾਤ ਦੇਣਗੇ ਕਿ ਨਹੀਂ, ਗੁਰੂ ਨੂੰ ਪਤਾ ਨਹੀਂ ਸਾਡੇ ਹਿਰਦਿਆਂ ਦੇ ਅੰਦਰ ਦੀ ਪਤਾ ਹੈ ਕਿ ਨਹੀਂ, ਅਸੀਂ ਹੋਰ ਕਿਤੇ ਜਾ ਕੇ ਤਰਲਾ ਲੈਣੀ ਨਹੀਂ। ਗੁਰੂ ਗੁਰਮੁਖੋ, ਮੇਰਾ ਗੁਰੂ ਸਮਰੱਥ ਜੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਚੰਗਿਆਂ ਦੀ ਵੀ ਜਾਣਦਾ ਮਾੜਿਆਂ ਦੀ ਵੀ ਜਾਣਦਾ। ਉਹ ਜਦੋਂ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਇਹ ਬਿਲਕੁਲ ਭਾਈ ਸੁਥਰਾ ਸ਼ਾਹ ਠੀਕ ਕਹਿੰਦਾ ਹੈ, ਇਹ ਸਾਰੀਆਂ ਪ੍ਰਗਟ ਤੇ ਗੁਪਤ ਤਾਕਤਾਂ ਪਰਮਾਤਮਾ ਨੂੰ ਗਾ ਰਹੀਆਂ ਨੇ, ਸਿੱਖਾ ਤੂੰ ਇਹ ਆਪਣੀ ਰਸਨਾ ਤੋਂ ਉਸ ਪਰਮਾਤਮਾ ਨੂੰ ਗਾਇਆ ਕਰ, ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ। ਬਸ ਉਹਦਾ ਸਿਮਰਨ ਕਰਨ ਵਾਲਾ ਜਿਹੜਾ ਹੈ ਨਾ, ਉਹ ਜਮਾਂ ਦੇ ਘਰ ਵਿੱਚ ਨਹੀਂ ਜਾਂਦਾ। ਅੱਜ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਨਾ, ਮਹਾਰਾਜ ਜੀ ਕਹਿੰਦੇ ਆਵੋ ਸੰਤ ਜਨੋ, ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਆਵੋ ਤੇ ਆਣ ਕੇ ਕੀ ਕਰੋ, ਗੁਣ ਗਾਵਾ ਹੈ ਗੋਬਿੰਦ ਕੇਰੇ ਰਾਮ, ਆਣ ਕੇ ਇਕੱਠੇ ਬੈਠ ਕੇ ਤੇ ਗੋਬਿੰਦ ਦੇ ਰਾਮ ਦੇ ਗੁਣ ਗਾਈਏ, ਗੁਰਮੁਖ ਮਿਲ ਰਹੀਏ ਘਰ ਵਾਜੇ ਸ਼ਬਦ ਘਨੇਰੇ ਰਾਮ, ਗੁਰਮੁਖਾਂ ਵਿੱਚ ਮਿਲ ਕੇ ਬੈਠੋ, ਸੰਗਤ ਵਿੱਚ ਮਿਲ ਕੇ ਬੈਠਾਂਗੇ, ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਾਂਗੇ, ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਜਦੋਂ ਕਰਾਂਗੇ ਨਾ ਤੇ ਸਾਡੇ ਹਿਰਦੇ ਵਿੱਚ ਵੀ ਖੁਸ਼ੀ ਦੇ ਇੰਜ ਕਹਿ ਲਈਏ ਵੀ ਅੰਦਰ ਰਹਿਮਤਾਂ ਵਰਤ ਜਾਣਗੀਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਟਿਕ ਜਾਣਗੀਆਂ। ਸ਼ਬਦ ਘਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਂ, ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਨਾ
ਉਹਨਾਂ ਦੇ ਅੰਦਰ ਸ਼ਬਦ ਘਨੇਰੀਆਂ ਆਵਾਜ਼ਾਂ ਆਉਂਦੀਆਂ। ਸ਼ਬਦ ਘਨੇਰੇ ਦੇ ਅਰਥ ਨੇ ਭਾਵ ਪਰਮਾਤਮਾ ਦੇ ਸਿਫਤ ਸਲਾਹ ਦਾ ਪ੍ਰਭਾਵ ਪੈ ਜਾਂਦਾ, ਪਰਮਾਤਮਾ ਦੀਆਂ ਵਡਿਆਈਆਂ ਦਾ ਪ੍ਰਭਾਵ ਅਸਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਪਰਮਾਤਮਾ ਦੀ ਵਡਿਆਈ ਕਰਦਾ। ਤੇ ਜਦੋਂ ਪਰਮਾਤਮਾ ਦੇ ਸ਼ਬਦ ਦਾ ਅਸਰ ਸ਼ੁਰੂ ਹੁੰਦਾ ਨਾ, ਤੇ ਫਿਰ ਭਾਣਾ ਕੀ ਵਾਪਰਦਾ ਹੈ, ਪ੍ਰਭ ਨੇੜੇ, ਪਰਮਾਤਮਾ ਨੇੜੇ ਵਸਦਾ ਸਾਨੂੰ ਨਜ਼ਰ ਆਉਣ ਲੱਗ ਪੈਂਦਾ, ਪਰਮਾਤਮਾ ਨੇੜੇ ਵਸਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਐਨ ਇਸ ਜਪੀ ਸਦਾ ਸਲਾਹੀ ਸਾਜ ਸ਼ਬਦ ਲਿਵਲਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਬੰਦਿਆ, ਇੱਕ ਦਿਨ ਨਹੀਂ ਦੋ ਦਿਨ ਨਹੀਂ, ਇਹ ਨਿਸ, ਇਹ ਨਿਸ ਦੇ ਅਰਥ ਹੁੰਦੇ ਨੇ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ, ਹਰ ਦਿਨ, ਹਰ ਦਿਨ ਪਰਮਾਤਮਾ ਦਾ ਨਾਮ ਜਪੀ, ਉਹਦੇ ਗੁਣਾਂ ਦਾ ਗਾਇਨ ਕਰੀ, ਸਾਚ ਸ਼ਬਦ ਲਿਵਲਾਈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਤੇਰੀ ਲਿਵ ਤਾਂ ਜੁੜੇਗੀ ਜਿਸ ਪਰਮਾਤਮਾ ਦੇ ਨਾਮ ਨੂੰ ਜਪੇਗਾ। ਅਨ ਦਿਨ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ। ਕਹਿਣ ਲੱਗੇ ਪਰਮਾਤਮਾ ਦੇ ਨਾਮ ਨੂੰ ਜਪਣਾ ਹੀ ਪੂਜਾ ਹੈ, ਪਰਮਾਤਮਾ ਦੇ ਗੁਣ ਗਾਉਣ ਨੂੰ ਹੀ ਪੂਜਾ। ਅਸੀਂ ਕਹਿੰਦੇ ਹਾਂ ਅਨ ਦਿਨ ਸਹਿਜ ਰਹੇ, ਹਰ ਰੋਜ਼ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਿਹਾ ਕਰ। ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ। ਦੂਜਾ ਜਿਹੜਾ ਗੁਰਮੁਖ ਹੈ ਨਾ, ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲਾ, ਉਹ ਕੇਵਲ ਇੱਕ ਨੂੰ ਪਹਿਚਾਣਦਾ, ਉਹ ਇੱਕ ਨਾਲ ਜਾਣ ਪਹਿਚਾਣ ਕਰਦਾ, ਉਹ ਇੱਕ ਨੂੰ ਛੱਡ ਕੇ ਦਰ ਦਰ ਤੇ ਨਹੀਂ ਭਟਕਦਾ। ਇੱਥੇ ਕਰਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਿਸੇ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਦਾਤਿਆ। ਕਿਸੇ ਦਾ ਕੋਈ ਆਸਰਾ ਹੋਏਗਾ, ਕਿਸੇ ਦਾ ਕੋਈ ਆਸਰਾ ਹੋਏਗਾ, ਮੇਰਾ ਆਸਰਾ ਗੁਰੂ ਨਾਨਕ ਹੈ, ਮੇਰਾ ਆਸਰਾ ਇੱਕ ਪਰਮਾਤਮਾ ਹੈ। ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਾ ਗਹਿ ਕੀ ਲਾਜ ਅਸ ਗੋਬਿੰਦ ਦਾਸ। ਤੁਹਾਰਾ ਅਸੀਂ ਸਾਰੇ ਦਰ ਛੱਡ ਦਿੱਤੇ ਨੇ, ਇੱਕ ਦਰ ਪਰਮਾਤਮਾ ਦਾ ਫੜ ਲਿਆ, ਉਸ ਦਰ ਤੇ ਢਹਿ ਪਏ ਹਾਂ। ਜਿਹੜਾ ਇੱਕ ਦੇ ਦਰ ਤੇ ਢਹਿ ਪੈਂਦਾ ਨਾ ਗੁਰਮੁਖ, ਉਹ ਫਿਰ ਪਰਮਾਤਮਾ ਦੂਸਰੇ ਦਰ ਤੇ ਨਹੀਂ ਜੇ ਜਾਣ ਦਿੰਦਾ, ਉਹਦਾ ਲੋਕ ਤੇ ਪਰਲੋਕ ਸੁਹੇਲਾ ਕਰ ਦਿੰਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਗੁਰੂ ਦੀ ਗੋਦ ਵਿੱਚ ਜੁੜਦੇ ਹੋ ਤੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਵੀ ਕਰਦੇ ਹੋ, ਪਰਮਾਤਮਾ ਦੇ ਗੁਣਾਂ ਨੂੰ ਸੁਣਦੇ ਵੀ ਜੇ, ਬਸ ਇਸੇ ਤਰ੍ਹਾਂ ਗੁਣ ਗਾਉਂਦੇ ਰਹੀਏ, ਗੁਣ ਸੁਣਦੇ ਰਹੀਏ, ਇਹਨਾਂ ਦੇ ਨਾਲੇ ਸਾਡੀਆਂ ਕੁਲਾਂ ਦਾ ਵੀ ਪਾਰ ਉਤਾਰਾ ਹੋ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਪੁੱਛ ਦੇਣੀਆਂ। ਸਾਡੇ ਕੋਲ ਬਹੁਤ ਵਿਦਵਾਨ ਸੱਜਣ ਸਤਿਕਾਰ ਜੋ ਵੱਡੇ ਵੀਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਇਸ ਅਸਥਾਨ ਤੇ ਇੱਕ ਹਫ਼ਤੇ ਵਾਸਤੇ ਆਏ ਨੇ, ਸ਼ਾਮ ਦਾ ਸਮਾਂ ਉਹਨਾਂ ਦਾ ਅੱਜ ਹੈ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ, ਕੱਲ੍ਹ ਨੂੰ ਉਹਨਾਂ ਦਾ ਅਖੀਰਲਾ ਦੀਵਾਨ ਹੈ ਇਸ ਪਾਵਨ ਅਸਥਾਨ ਤੇ। ਦੁਪਹਿਰ ਦੇ ਸਮੇਂ ਉਹ ਕਥਾ ਦੀ ਸੇਵਾ ਕਰਨਗੇ 12:15 ਵਜੇ ਤੋਂ ਲੈ ਕੇ 1:30 ਵਜੇ ਤੱਕ। ਬੜੇ ਗੁਰਮੁਖ ਪਿਆਰੇ ਵਿਦਵਾਨ ਸੱਜੇ ਨੇ, ਜ਼ਰੂਰ ਸਮਾਂ ਕੱਢ ਕੇ ਉਹਨਾਂ ਦੇ ਬਚਨਾਂ ਨੂੰ ਸੁਣੀਏ, ਗੁਰਬਾਣੀ ਵਿਚਾਰ ਸੁਣੀਏ, ਤਾਂ ਕਿ ਸਾਡੇ ਅੰਦਰ ਵੀ ਗੁਰੂ ਦਾ ਪਿਆਰ ਪ੍ਰੇਮ ਪੈਦਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ ਮਨ ਬਚਿਆ ਵਧਾਈਆ। ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਿੰਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸਵਾਮੀ ਸੁਖ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਨ। ਸਦਾ ਸਭ ਸੁਲਾਹਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨੇ ਚਰਸਾ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਟੋਂ ਜਿਸ ਦਿਆਏ ਵਡਿਆਈਆ। ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰੇ ਅਨਹਦ ਵਾਜ, ਅਨ ਦਿਸਨ ਵਟ ਭਾਗੀਓ।
सगल मनोरथ पूरे पार ब्रह्म प्रपाया अवतरे सगल मशूरे दुख रो संताप उतरे सुनी सच्ची बाणी संत साजन पै सर से पूरे गुरु ते जाणी सुनते पनीर कहते पवित्र सतगुर अपर

सुनहार सत्रियाकाल। वाहे गुरु जी का खालसा, वाहे गुरु जी की।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਭਾਰ। ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਆਪ ਸਤਿਕਾਰਯੋਗ ਸਤਸੰਗ ਜੀ ਮਾਰੇ ਕਿਰਪਾ ਕੀਤੀ, ਆਪ ਸਤਸੰਗਤਾਂ ਨੇ ਮਾਰੇ ਚਰਨ ਹਾਜ਼ਰੀ ਭਰਦੇ ਆ, ਪੁੱਤਰ ਗੁਰਬਾਣੀ ਆਸ਼ਾ ਕੀ ਵਾਲੇ ਸਬੂਤ ਕੀਤੇ ਸਿਰ ਨੂੰ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਿਰ ਨੂੰ ਕੀਤੀ, ਅਰਦਾਸ ਆਦੀਆਂ ਭਰੀਆਂ ਨੇ, ਉਪਰੰਤ ਅੱਜ ਦੇ ਪਿੱਤਰ ਹੁਕਮਨਾਮੇ ਸਿਰ ਨੂੰ ਕੀਤੇ ਹਨ। ਸਤਸੰਗ ਦਾ ਜਸਪਾਲ ਸਿੰਘ ਗੁਰੂ ਸਾਹਿਬਾਂ ਨੇ ਆਪ ਗੁਰੂ ਪਾਤਰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਆਸਣ ਤੈਨੂੰ ਪਤਾ ਹੈ ਕਿ ਲਹੀਵਾਰ ਸਹਿਜ ਪਾਠ ਚੱਲ ਰਹੇ ਨੇ, ਭਾਈ ਸਾਹਿਬ 10 ਵਜੇ ਤੱਕ ਲਹੀਵਾਰ ਸਹਿਜ ਪਾਠ ਸਿਰ ਨੂੰ ਕਰਾਉਣਗੇ। ਸੋ ਬੇਅੰਤ ਪੁਰਾਣ ਵੱਲੋਂ ਕਹਿ ਰਹੇ ਜੀ ਨਾਲ ਲਹੀਵਾਰ ਸਹਿਜ ਪਾਠ ਹੋਏ ਨੇ, ਵਡਭਾਗੇ ਹਨ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਇਹ ਜੋ ਸਹਿਜ ਪਾਠ ਨੇ ਗੁਰੂ ਅਤੇ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਇਹਨਾਂ ਦੇ ਭੋਗ ਪੈਣੇ ਨੇ। ਸੋ ਜਿਹੜੇ ਜਿਹੜੇ ਕਰ ਰਹੇ ਨੇ ਸਾਰੇ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਨਾਮ ਪਤੀ ਨੰਬਰ ਲਿਖਵਾ ਦਿਓ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਛੋਟਾ ਘੱਲੂਘਾਰਾ ਕੱਲ੍ਹ ਨੂੰ ਗੁਰਦਾਸਪੁਰ ਚਲੇ, ਆਪ ਸੰਗਤ ਨੇ ਹੁਣ ਛੋਟੇ ਘੱਲੂਘਾਰੇ ਵਿੱਚ ਤਕਰੀਬਨ 10-12 ਹਜ਼ਾਰ ਸਿੰਘ ਸਿੰਘਣੀਆਂ ਬੱਚਿਆਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ, ਸ਼ਹਾਦਤਾਂ ਦਿੱਤੀਆਂ, ਸੀਸ ਕੁਰਬਾਨ ਕੀਤੇ। ਉਹਨਾਂ ਨੂੰ ਯਾਦ ਕਰਦੇ ਹਾਂ ਸਤਸੰਗ ਜੀ, ਕੱਲ੍ਹ ਉਹਨਾਂ ਨੂੰ ਚੇਤਾ ਕਰੀਏ ਅਤੇ ਉਹਨਾਂ ਸਾਹਿਬ ਸਾਹਿਬ ਮਿਲ ਕੇ ਸ਼ਰਧਾਂਜਲੀ ਭੇਂਟ ਕਰੀਏ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 5 ਨੂੰ ਹੈ ਮੈਮੋਰੀਅਲ ਡੇ, ਆਪਣੇ ਖਿਆਲ ਰੱਖਣਾ। 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਉਸ ਸਮੇਂ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੋ। ਸਤਸੰਗ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ। ਸਤਸੰਗ ਜੀ ਉਸ ਦਿਨ ਵੀ ਆਓ ਅਤੇ ਜੋ ਉਸ ਗੱਲ ਕਰ ਮੱਚਿਆ, ਸੋ ਜਿੰਨਾ ਮੇਰੇ ਵੀਰਾਂ ਨੇ, ਗੁਰਮੁਖਾਂ ਨੇ, ਬੱਚਿਆਂ ਨੇ, ਔਰਤਾਂ ਨੇ, ਗੁਰੂ ਦੇ ਡਰ ਦੀ, ਹਰਿਮੰਦਰ ਸਾਹਿਬ ਦੀ, ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰੀਏ, ਡਾਂਜੀ ਪੇੜ ਕਰੀਏ ਅਤੇ ਉਹਨਾਂ ਵਾਸਤੇ ਅਸੀਂ ਬੇਨਤੀ ਕਰੀਏ ਕਿ ਆਉਣ ਵਾਲੇ ਸਮੇਂ 'ਚ ਵੀ ਅੱਜ ਦੀ ਸਿੱਖ ਕੌਮ ਨੂੰ, ਖਾਲਸਾ ਪੰਥ ਨੂੰ, ਅੱਜ ਨੌਜਵਾਨਾਂ ਨੂੰ, ਉਹਨਾਂ ਤੋਂ ਸਬਕ ਲੈਣ ਵਾਸਤੇ ਜ਼ਰੂਰ ਗੁਰੂ ਮਹਾਰਾਜ ਬਖਸ਼ਿਸ਼ ਕਰਨ ਅਤੇ ਉਹਨਾਂ ਚਲਾਏ ਹੋਏ ਮਾਰਗ ਨੂੰ ਅਪਣਾਉਣ ਵਾਸਤੇ ਮਹਾਰਾਜ ਅੱਜ ਦੇ ਨੌਜਵਾਨਾਂ ਨੂੰ ਭਾਵਨਾ ਬਖਸ਼ਿਸ਼ ਕਰਨ। ਆਉਣ ਭਾਈ ਸਾਹਿਬ ਧਿਆਨ ਨੂੰ ਪਾਠ ਆਰੰਭ ਕਰਨ ਇਸ ਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 164 ਤੋਂ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

ਮਹਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਘਣੀ ਗੁਰਸਿੱਖ ਹਰ ਬੁਰ

ਪਾਈ ਤੇ ਹਰ ਦਰਗਹਿ ਮੁਖ ਉਜਲ ਪਾਈ। ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ, ਨਾਨਕ ਗੁਰਮੁਖ ਹਰ ਆਪ ਤਰਾਵੈ। ਗੌੜੀ ਗੁਆਰੇਰੀ ਮਹੱਲਾ ਚੌਥਾ।

ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸਾਹਾ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨ ਆਇਆ, ਹੋਰ ਵਣਜ ਕਰਹਿ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਓਏ ਜੇ ਹੈ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ, ਹਰ ਹਰ ਵਣਜ ਸੋ ਜਨ ਕਰੇ, ਜਿਸ ਕਿਰਪਾਲ

ਸੰਗ ਗੁਰ ਉਭਰੇ ਪੁਨ ਸਤਿਗੁਰ ਕੀ ਰਾਗ। ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ। ਜਿਨ ਦੀਏ ਸੋ ਚਿਤ ਨਾ ਆਵਈ ਪਸੂ ਹਉ ਕਰ ਜਾਣੀ। ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ।

ਆਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਟੋਟਾ ਮੂਲ ਨਾ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੂ ਜਗਤ ਸਭ ਗੋਲ ਅਮੋਲੀ ਰਹਾਉ ਕਰਹੁ ਬਿਬੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੌਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵੇਚਿਓ ਗੁਰਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾ ਹਰ ਹਰ ਨਾਮ ਹਰ ਹਰ ਜਗ ਅਵਖਦ।

ਦਿੱਤਾ। ਗੁਰਮਤ ਬਾਜੈ ਸ਼ਬਦ ਅਨਾਹਤ, ਗੁਰਮਤ ਮਨੁਆ ਗਾਵੈ, ਵਡਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਗੁਰੂ ਲਿਵਲਾਵੈ, ਗੁਰਮੁਖ ਹਰ ਲਿਵਲਾਵੈ।

ਵਡਭਾਗੀ ਮਿਲ ਰਾਮਾ, ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ, ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਉ, ਵਡਭਾਗੀ ਮਿਲ ਸੁਗੜ ਸੁਜਾਣੀ ਜੀਉ, ਮੇਰਾ ਮਨ ਤਨ ਹਰ ਰੰਗ ਭਿੰਨਾ, ਆਵਹੁ ਸੰਤੋ ਮਿਲ ਨਾਮ ਜਪਾਹਾ, ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਉ, ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਉ, ਮਿਲ ਪੂਰਬ ਲਿਖੇ ਅੜੇ ਧੁਰ ਕਰਮਾ, ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਉ, ਮਨ ਮੋਰ ਕੁਹ ਕਿਹੜਾ ਸ਼ਬਦ ਮੁਖ ਪਾਇਆ, ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਉ, ਜਨ ਨਾਨਕ ਪ੍ਰੇਮ ਰਤੰਨਾ, ਗੌੜੀ ਮਾਝ ਮਹੱਲਾ ਚੌਥਾ, ਆਓ ਸਖੀ ਗੁਣ ਕਾਮਨ ਕਰੀਆ ਜੀਉ, ਮਿਲ ਸੰਤ ਜਨਾ ਰੰਗ ਮਾਣ ਹੈ ਰਲੀਆ ਜੀਉ, ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਉ, ਗੁਰ ਤੁਠੈ

ਜੀਓ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ, ਮਨ ਅਣਦਿਨ ਅਣਦ ਰਹੱਸ ਜੀਓ। ਹਰ ਪਾਇੜਾ ਵਡਭਾ ਗਈ ਮੇਰੇ ਗੋਵਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ। ਹਰ ਆਪ ਉਪਾਏ ਹਰ ਆਪੇ ਵੇਖੈ, ਹਰ ਆਪੇ ਕਾਰੈ ਲਾਏ ਜੀਓ। ਇੱਕ ਖਾਵ ਹੈ ਬਖਸ ਤੋਟ ਨਾ ਆਵੈ, ਇੱਕ ਨਾ ਫੱਕਾ ਪਾਇਆ ਜੀਓ। ਇੱਕ ਰਾਜੇ ਤਖਤ ਵਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ। ਸਭ ਇੱਕੋ ਸਭ

ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦਾ। ਗੁਰਪੂਰਾ ਅਲਖ ਲਖਾਹੀ ਜੀਉ, ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ। ਸਭ ਦਾਲਦ ਦੁਖ ਲਹਿ ਜਾਹੀ ਜੀਉ, ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ। ਵਡਭਾਗੀ ਨਾਮ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਗੁਰੂ ਕਿਰਪਾ ਕਰੇ ਅਗਾਧ ਬੋਧ ਬਾਣੀ ਸਾਡੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਗੁਰਦੇਵ ਜੀ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੱਤਰ ਦੇ ਅੰਦਰ ਹੱਥ ਦੇ ਵਿਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ ਤੇ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ, ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ, ਜੰਗਲਾਂ ਵਿਚ ਰਹਿਣ ਲੱਗ ਪਿਆ, ਬੋਧ ਨਹੀਂ ਸਨ ਜੰਗਲਾਂ ਦੇ ਵਿਚ। ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ, ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ ਆ ਕੀ ਹੈ, ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ, 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ, ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਹ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ, ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾਂ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ, ਸੈਕਿੰਡ ਸੈਕਿੰਡ, ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ ਉਹ। ਹਰ ਪਲ ਪਲ ਪਲ ਦੀ ਛਿਨ ਛਿਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾਹ ਕਹੋ ਨਵਾਂ ਹੈ, ਨਵੀਨਤਾ ਹੈ ਤੇਰੇ ਸਵਾਸ ਦੀ, ਨਵੀਨਤਾ ਤੂੰ ਸਾਨੂੰ ਨਵੀਨਤਾ ਦੇ ਰਹੇ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ, ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ, ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ 4 ਪਹਿਰ ਨੇ, 3-3 ਘੰਟੇ ਦਾ ਇੱਕ ਪਹਿਰ ਹੈ। ਕਹਿੰਦੇ 3 ਘੰਟੇ ਬਾਅਦ ਦਾ ਹਿਸਾਬ ਲਿਖਦਾ, 3 ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ 3 ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ 3 ਘੰਟੇ ਬਾਅਦ ਵਾਹਿਗੁਰੂ। 4 ਵਾਰੀ ਜ਼ਿੰਦਗੀ ਦੇ
ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ? ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਉਸਤਾ ਮੂਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ। ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ

0: ਤਬਾਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਬਹੁਤ ਬਹੁਤ ਧੰਨਵਾਦ ਹੈ।

ਸੋਚਿਆ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਛੇਵਾਂ ਪੱਤੇ ਸਾਂਝੀ ਕਰੋ ਜੀ। ਵਾਹ।

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦਿਆ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਜ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰੂ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕੰਮ।

ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕਰਨਾ ਮੇਰਾ ਮਨ ਪੀਨਾ, ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਦਰਸ਼ਨ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਤਸੰਗ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਮਤ ਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਜੀ ਮਨਮੋਹਨ ਸਿੰਘ ਜੀ ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸ਼ਰਮਣ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰਾ ਵੱਖਰਾ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ
1: ਕਰੀਏ।

0: kapal.
1: Belalu. Itu maksudnya.

ਜਦੋਂ ਜੋ ਅਟਲ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਾਹਿਬ ਸੰਗਤ ਜੀ, ਦੋਵੇਂ ਪਰਿਵਾਰਾਂ ਦੇ ਉੱਤੇ ਸਾਹਿਬਾਂ ਦੀ ਬੜੀ ਅਪਾਰ ਰਹਿਮਤ ਬਖਸ਼ਿਸ਼, ਜਿਸ ਘੜੀ ਦੀ ਉਡੀਕ ਦੋਵੇਂ ਪਰਿਵਾਰਾਂ ਨੂੰ ਸੀ ਉਹ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਸਾਰਾ ਪਰਿਵਾਰ ਰਿਸ਼ਤੇਦਾਰ ਸੰਬੰਧੀ ਗੁਰੂ ਦੇ ਚਰਨ ਕਮਲਾਂ ਚ ਪੁੱਜੇ ਹਨ। ਸਾਡੇ ਸਤਿਕਾਰਯੋਗ ਵੀਰ ਸਤਿੰਦਰ ਸਿੰਘ ਜੀ, ਮਨਦੀਪ ਸਿੰਘ ਜੀ ਅਤੇ ਟ੍ਰੇਸੀ ਤੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਦੇਵ ਸਿੰਘ ਜੀ, ਹੋਰ ਗੁਰੂ ਕੇ ਪਿਆਰੇ ਬੇਅੰਤ ਆਏ ਹਨ। ਆਪਾਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਨੇ ਕਿ ਜਿਹੜਾ ਨਵਾਂ ਜੀਵਨ, ਜਿਹੜੀ ਨਵੀਂ ਆਰੰਭਤਾ ਬੱਚਿਆਂ ਨੂੰ ਸਤਿਗੁਰੂ ਜੀ ਦੇ ਰਹੇ ਹਨ, ਉਹਨਾਂ ਦੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ। ਸੋ ਆਓ, ਬੱਚਾ ਪੁੱਜ ਚੁੱਕਿਆ ਹੈ, ਬੱਚੀ ਵਾਲਿਆਂ ਨੂੰ ਬੇਨਤੀ ਕਿ ਬੱਚੇ ਨੂੰ ਲੈ ਕੇ ਆਉਣ ਤਾਂ ਕਿ ਆਪਾਂ ਸਮੇਂ ਅਨੁਸਾਰ ਸਾਰਾ ਕਾਰਜ ਸੰਪੂਰਨ ਕਰ ਸਕੀਏ। ਜਦ ਤੱਕ ਬੱਚੇ ਆਉਂਦੇ ਹਨ, ਇੱਕ ਦੋ ਸ਼ਬਦ ਦੀ ਹਾਜ਼ਰੀ ਕਰੋ ਕਿਰਪਾ ਸਾਰੇ।

0: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੱਜ ਸੁਭਾਗ ਜੋੜੀ ਕਾਕਾ ਅੰਮ੍ਰਿਤਪਾਲ ਸਿੰਘ, ਸਪੁੱਤਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਅਤੇ ਬੀਬੀ ਕੁਲਵੰਤ ਕੌਰ ਜੀ, ਬੱਚੀ ਗੁਰਮਨਪ੍ਰੀਤ ਕੌਰ, ਸਪੁੱਤਰੀ ਸਵਰਗਵਾਸੀ ਸਰਦਾਰ ਗੁਰਜੰਟ ਸਿੰਘ, ਬੀਬੀ ਜਸਵੀਰ ਕੌਰ, ਇਸ ਭਾਗ ਜੋੜੀ ਦੇ ਆਨੰਦ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਪ ਜੀ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਸੋ ਸਭ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਦਾ, ਸਾਰੇ ਸਾਖ ਸੰਬੰਧੀਆਂ ਦਾ, ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਉਂ ਆਖਦਾ ਹੈ, ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਾਂ ਆਨੰਦ ਕਾਰਜ ਦੀ ਮਰਿਆਦਾ ਵੱਲ ਚੱਲੀਏ। ਸਭ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਟੇਕ ਲੈ ਕਰਕੇ ਅਰਦਾਸਾ ਸੋਧਿਆ ਜਾਏਗਾ। ਉਸ ਵਿੱਚ ਦੋਵੇਂ ਪਰਿਵਾਰ ਅਤੇ ਬੱਚਿਆਂ ਨੂੰ ਬੇਨਤੀ ਹੈ, ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜੇ ਹੋਣਗੇ, ਬਾਕੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਆਪਾਂ ਸਤਿਗੁਰਾਂ ਪਾਸੋਂ ਅਰਦਾਸ ਬੇਨਤੀ ਦੇ ਰੂਪ ਵਿੱਚ ਸਤਿਗੁਰਾਂ ਪਾਸੋਂ ਆਗਿਆ ਲੈਣੀ ਹੈ, ਫਿਰ ਹੁਕਮਨਾਮਾ ਸਾਹਿਬ ਹੋਏਗਾ, ਉਸ ਤੋਂ ਉਪਰੰਤ ਪੱਲੇ ਦੀ ਰਸਮ ਹੋਏਗੀ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ, ਫਿਰ ਲਾਵਾਂ ਦਾ ਪਾਠ ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ ਸਰਵਨ ਕਰਨਾ ਹੈ, ਪ੍ਰਕਰਮਾ ਕਰਨੀਆਂ ਹਨ। ਆਪ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ, ਦਾਸ ਨਾਲ ਨਾਲ ਦੱਸਦਾ ਰਹੇਗਾ। ਉਸ ਤੋਂ ਬਾਅਦ ਫਿਰ ਅਰਦਾਸ ਬੇਨਤੀਆਂ ਹੁਕਮਨਾਮਾ ਸਾਹਿਬ ਸਮਾਪਤੀ ਹੋਏਗੀ। ਕੁਝ ਬੁਲਾਰੇ ਆਪਣੇ ਪਾਸ ਨੇ, ਸੋ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਅਰਦਾਸ ਵਾਸਤੇ ਖੜੇ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੇਰੇ ਭਾਣੇ ਸਰਬਤ ਦਾ ਭਲਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਕੁਝ ਬੇਨਤੀਆਂ ਹਨ ਧਿਆਨ ਨਾਲ ਸਰਵਨ ਕਰਨੀਆਂ ਹਨ। ਆਪ ਜੀ ਦੇ ਉੱਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਮੂਹ ਕੁਟੰਬ ਪਰਿਵਾਰ ਸਮੇਤ ਆਪ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ, ਗੁਰੂ ਹਜ਼ੂਰੀ ਦਾ ਓਟ ਆਸਰਾ ਆਪ ਜੀ ਨੇ ਤੱਕਿਆ ਹੈ। ਸੋ ਇਸ ਕਰਕੇ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਵਧਾਈ ਦੇ ਪਾਤਰ ਹੋ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਪ ਜੀ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਗੁਰੂ ਦੱਸੀ ਮਰਿਆਦਾ ਅਨੁਸਾਰ ਪ੍ਰਾਰੰਭ ਕਰਨ ਲੱਗੇ ਹੋ। ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ ਹਰ ਸਿੱਖ ਅਤੇ ਸਿੱਖਣੀ ਨੂੰ ਸਤਿਗੁਰਾਂ ਦਾ ਇਹ ਹੁਕਮ ਹੈ ਕਿ

ਕੀਤੀ ਹੈ ਕਿ ਕਿਵੇਂ ਸਾਡੇ ਮਨ ਦੀਆਂ ਅਵਸਥਾ ਹਨ, ਵੈਰਾਗ ਦੀ, ਸੰਸਾਰੀ ਕਰਮਾਂ ਵਿੱਚ ਪ੍ਰਵਿਰਤ ਹੋਣ ਦੀ, ਚਾਉ ਦੀ, ਵਿਛੋੜੇ ਦੀ, ਉਹ ਸਾਰੀਆਂ ਭਾਵਨਾਵਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਦੱਸੀਆਂ ਹਨ। ਸੰਸਾਰ ਦੇ ਰਿਸ਼ਤਿਆਂ ਵਿੱਚ ਵਿਚਰਦਿਆਂ ਵੀ ਅਸੀਂ ਕਦੇ ਭਾਵੁਕ ਹੁੰਦੇ ਹਾਂ, ਕਦੀ ਹੱਸਦੇ ਹਾਂ, ਕਦੀ ਮਨ ਅੰਦਰ ਵੈਰਾਗ ਪੈਦਾ ਹੁੰਦਾ, ਕਦੀ ਸੰਯੋਗ ਤੇ ਵਿਯੋਗ ਬਣਦਾ ਹੈ। ਆਤਮਿਕ ਤੌਰ ਤੇ ਵੀ ਮਨੁੱਖ ਦਾ ਜੋ ਹਾਲ ਹੈ, ਜੋ ਦਸ਼ਾ ਹੈ, ਉਹ ਐਸੀ ਹੀ ਹੈ। ਕਦੀ ਇਹਦੇ ਮਨ ਅੰਦਰ ਪ੍ਰਭੂ ਮਿਲਣ ਦਾ ਚਾਉ ਪੈਦਾ ਹੁੰਦਾ, ਵੈਰਾਗ ਪੈਦਾ ਹੁੰਦਾ, ਕਦੀ ਇਹ ਪ੍ਰਭੂ ਪ੍ਰੇਮ ਵਿੱਚ ਹੱਸਦਾ ਹੈ, ਰੱਬ ਦਾ ਪਿਆਰਾ ਪ੍ਰਭੂ ਪ੍ਰੇਮ ਵਿੱਚ ਵੈਰਾਗ ਕਰਦਾ ਹੈ। ਇਹ ਆਤਮਿਕ ਤੌਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਲਾਵਾਂ ਹਨ। ਜਿੱਥੇ ਅਸੀਂ ਸੰਸਾਰ ਦੇ ਰਿਸ਼ਤਿਆਂ ਨੂੰ ਨਿਭਾਉਣਾ ਹੈ, ਉੱਥੇ ਸਤਿਗੁਰਾਂ ਦੀ ਇਸ ਬਾਣੀ ਦਾ ਓਟ ਆਸਰਾ ਲੈ ਕਰਕੇ ਆਪਣੇ ਆਪ ਨੂੰ ਕਾਮਣ ਸਮਝ ਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੰਤ ਸਮਝ ਕੇ, ਇਹ ਵੀ ਮਨ ਵਿੱਚ ਇੱਛਾ ਰੱਖਣੀ ਹੈ ਕਿ ਵਾਹਿਗੁਰੂ ਤੁਹਾਡੇ ਨਾਲ ਅਸੀਂ ਪਰਨਾਏ ਜਾਈਏ, ਤੁਹਾਡੇ ਨਾਲ ਸਾਡਾ ਸਦੀਵੀ ਨਾਤਾ ਬਣ ਜਾਏ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਇਹਨਾਂ ਲਾਵਾਂ ਦਾ ਉਪਦੇਸ਼ ਦਿੱਤਾ ਹੈ। ਹਰ ਸਿੱਖ ਨੂੰ ਪੜ੍ਹਨਾ ਵਿਚਾਰਨਾ ਚਾਹੀਦਾ। ਸੋ ਸੁਭਾਗ ਜੋੜੀ ਵੱਡਿਆਂ ਭਾਗਾਂ ਵਾਲੀ ਹੈ, ਆਪ ਜੀ ਗ੍ਰਿਸ਼ਤ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰਾਂ ਦੇ ਹਜ਼ੂਰ ਆਏ ਬੈਠੇ ਹੋ। ਆਪ ਜੀਆਂ ਨੇ ਪਾਠ ਸਰਵਣ ਕਰਨਾ, ਦਾਸ ਜਦੋਂ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ, ਆਪ ਜੀ ਨੇ ਖੜੇ ਹੋ ਕਰਕੇ, ਮੱਥਾ ਟੇਕ ਕਰਕੇ, ਖੜੇ ਹੋ ਕਰਕੇ ਪਾਠ ਸਰਵਣ ਕਰਨਾ। ਪਹਿਲੀ ਲਾਂ ਦੀ ਸੰਪੂਰਨਤਾ ਜਦੋਂ ਹੋਏਗੀ, ਅੰਤਿਮ ਪੰਕਤੀਆਂ ਦਾਸ ਦੋ ਵਾਰੀ ਪੜ੍ਹੇਗਾ, ਆਪ ਜੀ ਨੇ ਬੜੇ ਅਦਬ ਨਾਲ ਮੱਥਾ ਟੇਕਣਾ ਹੈ ਤੇ ਮੇਰੇ ਸੱਜੇ ਹੱਥ ਆਹਿਸਤਾ ਆਹਿਸਤਾ ਪਰਿਕਰਮਾ ਕਰਦਿਆਂ ਹੋਇਆਂ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਆ ਕੇ ਦੂਸਰੀ ਅਗਲੀ ਲਾਮ ਸਰਵਣ ਕਰਨ ਵਾਸਤੇ ਖੜੇ ਹੋ ਜਾਣਾ। ਇਸੇ ਤਰ੍ਹਾਂ ਚਾਰੇ ਲਾਵਾਂ ਦਾ ਪਾਠ ਹੋਏਗਾ, ਨਾਲ ਨਾਲ ਗੁਰੂ ਕੇ ਕੀਰਤਨੀਏ ਕੀਰਤਨ ਕਰਨਗੇ। ਸਾਰੀ ਸੰਗਤ ਨੇ ਵੀ ਬੜੇ ਪਿਆਰ ਦੇ ਨਾਲ, ਸ਼ਾਂਤੀ ਨਾਲ ਬੈਠ ਕੇ ਸਾਰੀ ਮਰਿਆਦਾ ਦਾ ਆਨੰਦ ਮਾਣਨਾ ਹੈ। ਸੋ ਹੁਣ ਬੇਨਤੀ ਹੈ ਸੁਭਾਗ ਜੋੜੀ ਨੂੰ, ਆਪ ਜੀ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਲਾਵਾਂ ਦਾ ਪਾਠ ਸਰਵਣ ਕਰਨ ਵਾਸਤੇ ਖੜੇ ਹੋ ਜਾਓ ਜੀ। ਆਓ ਪਿਆਰ ਸਹਿਤ ਸਤਿਗੁਰਾਂ ਦੀ ਬਾਣੀ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਕੋਟਾਨ ਕੋਟ ਸ਼ੁਕਰਾਨਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਛਤਰ ਛਾਇਆ ਹੇਠ ਇਸ ਕਾਰਜ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਹੈ ਜੀ। ਦੋਵੇਂ ਪਰਿਵਾਰਾਂ ਨੂੰ ਦਾਸ ਦੇ ਜਥੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ, ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ, ਬੱਚਿਆਂ ਦਾ ਨਵਾਂ ਜੀਵਨ, ਇੱਕ ਨਵਾਂ ਸਫ਼ਰ ਆਰੰਭ ਹੋ ਰਿਹਾ ਹੈ। ਆਪਾਂ ਨੇ ਗੁਰੂਆਂ ਦੇ ਚਰਨ ਕਮਲਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹਨਾਂ ਨੂੰ ਦੇਹ ਰੋਗਤਾ ਅਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਜੀ। ਆਓ, ਗੁਰਮਤ ਅਨੁਸਾਰ ਜਿਹੜੇ ਦੋ ਸ਼ਬਦ ਪੜ੍ਹੇ ਜਾਂਦੇ ਹਨ, ਵਿਆਹ ਹੋਵਾ ਮੇਰੇ ਬਾਬੂਲਾ ਅਤੇ ਪੂਰੀ ਆਸਾ ਜੀ ਸ਼ਰਨ ਕਰੋ, ਉਪਰੰਤ ਸਾਰੇ ਨੇ ਅਰਦਾਸ ਸ਼ਾਮਲ ਹੋਣਾ ਹੈ।

0: ਪਾਣੀ ਪਿਤਾ ਮਾਤਾ ਧਰਤ ਮਹਤ ਦੂਸਰਾ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਬਚੇ ਤਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
1: ਜਿਨੇ ਨਾਮ ਤੇ ਆਇਆ

ਭਗੌਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ

ਬਖਸ਼ਿਸ਼ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਅੰਮ੍ਰਿਤਪਾਲ ਸਿੰਘ ਸਪੁੱਤਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ, ਬੀਬੀ ਕੁਲਵੰਤ ਕੌਰ ਅਤੇ ਬੱਚੀ ਗੁਰਮਨਪ੍ਰੀਤ ਕੌਰ, ਸਪੁੱਤਰੀ ਸਵਰਗਵਾਸੀ ਸਰਦਾਰ ਗੁਰਜੰਟ ਸਿੰਘ, ਬੀਬੀ ਜਸਵੀਰ ਕੌਰ ਗਰੀਬ ਨਵਾਜ, ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੂ ਜੀਓ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਬਾਣੀ ਦੇ ਪਾਠ ਸਰਵਣ ਕਰਦਿਆਂ

ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਮੁੱਚੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਵਿੱਚ ਪਾਉਣਾ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਆਪ ਜੀ ਨੇ ਸੋਝੀ ਵਿਵੇਕਤਾ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤਾਂ ਕਰਨੀਆਂ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ, ਸਭਨਾ

ਸੇਵਕਾਂ ਦੇ ਪਰਦੇ ਕੱਜਣੇ, ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਸਤਿਗੁਰੂ ਜੀਓ ਕਿਰਪਾ ਕਰੋ। ਇਸ ਵਕਤ ਦਰ ਆਈ ਸਮੂਹ ਸੰਗਤ ਦੀ, ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅੱਖਰਵਾਦ ਘਾਟ ਭੁੱਲ

ਪਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਿਰਪਾ ਕਰਕੇ ਇਹ ਸੁਭਾਗ ਸਮਾਂ ਸਾਰਾ ਗੁਰਬਦਿਆ ਦਾ ਅਨੁਸਾਰ ਨਿਭਾਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ, ਬੱਚੀ ਗੁਰਮਨਪ੍ਰੀਤ ਕੌਰ, ਉਹਨਾਂ ਦੇ ਇਸ ਸ਼ੁਭ ਆਨੰਦ ਕਾਰਜ ਦੇ ਉੱਤੇ ਦੋਨਾਂ ਹੀ ਪਰਿਵਾਰਾਂ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਦੇ ਵੱਲੋਂ, ਸਤਿਕਾਰਯੋਗ ਬਾਬਾ ਧਰਮ ਸਿੰਘ ਜੀ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ ਵਧਾਈਆਂ ਹਨ। ਦੋਨਾਂ ਹੀ ਪਰਿਵਾਰਾਂ ਵੱਲੋਂ ਪਹੁੰਚੇ ਹੋਏ ਸਮੁੱਚੇ ਪਤਵੰਤੇ ਸੱਜਣਾਂ ਨੂੰ, ਸੁਨੇਹੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਜੀਓ ਆਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਵੇਂ ਕਿ ਗਿਆਨੀ ਜੀ ਨੇ ਦੱਸਿਆ ਹੀ ਹੈ, ਸਦਾ ਹੀ ਪੰਥਕ ਸੇਵਾਵਾਂ ਦੇ ਵਿੱਚ ਤਤਪਰ ਰਹਿੰਦੇ ਹਨ। ਜਿੱਥੇ ਵੀ ਦਸਤਾਰਾਂ ਸਜਾਉਣ ਦੀਆਂ ਸੇਵਾਵਾਂ ਹਨ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹਨ, ਭਾਵੇਂ ਇੱਥੇ ਬੇ ਏਰੀਏ ਦੇ ਵਿੱਚ ਹੈ, ਭਾਵੇਂ ਟਰੇਸੀ ਗੁਰੂ ਘਰ ਹੈ, ਹੋਰ ਵੀ ਦੂਰ ਦੁਰੇਡੇ ਪਹੁੰਚ ਕੇ ਇਹਨਾਂ ਨੇ ਤਤਪਰਤਾ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਸੇਵਾਵਾਂ ਸਦਾ ਵਾਸਤੇ ਇਹਨਾਂ ਦੇ ਪਾਸੋਂ ਔਰ ਇਹਨਾਂ ਦੇ ਸਹਿਯੋਗੀਆਂ ਦੇ ਪਾਸੋਂ ਇਹ ਸੇਵਾਵਾਂ ਲੈਂਦੇ ਰਹਿਣ। ਮੂਹਰੇ ਲੱਗ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਇਹ ਸਦਾ ਹੀ ਸੇਵਾਵਾਂ ਨਿਭਾਈਆਂ ਹਨ। ਜੋ ਵਿਸ਼ੇਸ਼ ਪਤਵੰਤੇ ਸੱਜਣ ਪਹੁੰਚੇ ਹਨ, ਉਹਨਾਂ ਦਾ ਵੀ ਧੰਨਵਾਦ ਹੈ। ਬਾਬਾ ਗੁਰਮੀਤ ਸਿੰਘ ਜੀ, ਉਹਨਾਂ ਨੂੰ ਜੀਓ ਆਇਆ ਹੈ। ਬੇਰੀਆ ਸਿੱਖ ਸੰਗਤ ਤੋਂ ਸੇਵਾਦਾਰ ਪਹੁੰਚੇ ਹਨ, ਸਮੁੱਚੇ ਸੇਵਾਦਾਰਾਂ ਦਾ ਧੰਨਵਾਦ ਹੈ। ਭਾਈ ਅਮਰਜੀਤ ਸਿੰਘ ਜੀ ਸੰਤ ਟਰੇਸੀ ਗੁਰੂ ਘਰ ਤੋਂ ਪਹੁੰਚੇ ਹਨ, ਉਹਨਾਂ ਦਾ ਧੰਨਵਾਦ ਹੈ। ਸਮੁੱਚੇ ਪ੍ਰਬੰਧ ਦਾ, ਗੁਰੂ ਘਰ ਦੀ ਕਮੇਟੀ ਦਾ, ਗੁਰੂ ਘਰ ਦੇ ਨਾਮਵਰ ਕੀਰਤਨੀ ਭਾਈ ਸੁਰਜੀਤ ਸਿੰਘ ਜੀ ਰਸੀਲਾ, ਉਹਨਾਂ ਦੇ ਕੀਰਤਨੀ ਜਥੇ ਨੇ ਹਾਜ਼ਰੀ ਭਰੀ ਹੈ। ਗਿਆਨੀ ਜੀ ਨੇ ਲਾਵਾਂ ਦਾ ਸਾਰੀ ਮਰਿਆਦਾ ਨਿਭਾਈ ਹੈ, ਸਭ ਦਾ ਧੰਨਵਾਦ ਹੈ। ਬੱਚੇ ਬੱਚੀ ਨੂੰ ਬੇਨਤੀ ਹੈ ਕਿ ਉਹ ਜਿੱਥੇ ਪੰਥਕ ਸੇਵਾਵਾਂ ਦੇ ਵਿੱਚ ਤਤਪਰਤਾ ਦੇ ਨਾਲ ਨਿਭਾਉਂਦੇ ਹਨ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਦੇ ਉੱਤੇ ਚੜ੍ਹਨ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਰਦਾਰ ਗੁਰਮੀਤ ਸਿੰਘ ਜੀ ਖਾਲਸਾ, ਉਹ ਵੀ ਆਪਣੇ ਵਿਚਾਰ ਆਪ ਜੀ ਦੇ ਨਾਲ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਈ ਦੀਪ ਸਿੰਘ ਹੁਣਾਂ ਨੇ ਮੇਰਾ ਸਾਰਾ ਕੰਮ ਸਮਾਪਤ ਕਰਤਾ, ਅਤੇ ਮੈਂ ਦੁਬਾਰਾ ਇੱਕ ਹੀ ਸ਼ਬਦ ਵਿੱਚ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਉਹਨਾਂ ਧਰਵਾਦ ਕੀਤਾ, ਦਾਸ ਉਸ ਧਰਵਾਦ ਨੂੰ ਦੋਹਰੀ ਵਾਰ ਕਰਦਾ, ਅਤੇ ਮੈਂ ਲਫਜ਼ ਬਲਫਜ਼ ਨਹੀਂ ਰਿਪੀਟ ਕਰਦਾ, ਪਰ ਉਹਨਾਂ ਦਾ ਧੰਨਵਾਦ ਹੀ ਮੈਂ ਦੋਹਰੀ ਵਾਰੀ ਰਿਪੀਟ ਕਰ ਦਿੰਦਾ, ਦੁਹਰਾ ਦਿੰਦਾ। ਸੋ ਸਾਰਿਆਂ ਸੁਨੇਹੀਆਂ ਸੱਜਣਾਂ ਦੂਰੋਂ ਨੇੜਿਓਂ ਆਇਆਂ ਦਾ, ਸਰੀਰਾਂ ਦਾ, ਸਭਨਾਂ ਦਾ ਧੰਨਵਾਦ। ਸੋ ਚਲੋ, ਇਸ ਮੌਕੇ 'ਤੇ ਕੁਛ ਨਾ ਕੁਛ ਬਚਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾਂ ਨੂੰ ਜਦੋਂ ਵੀ ਰਲ ਮਿਲ ਬੈਠੀਏ ਇਸ ਹਨੇਰੀ, ਇਸ ਭੱਜ ਦੌੜ ਦੀ ਦੁਨੀਆਂ ਵਿੱਚ ਜੋ ਵੀ ਮਹਾਰਾਜ ਨੇ ਆਪਾਂ ਨੂੰ ਖਾਸ ਤੌਰ 'ਤੇ ਖਜ਼ਾਨਾ ਦਿੱਤਾ ਹੈ, ਉਸਦੀ ਕੁਛ ਇੱਕ ਟੂਕ ਮਾਤਰ ਵਿਚਾਰ ਜਿਹੜੀ ਆ ਜ਼ਰੂਰ ਖੁੱਲ੍ਹ ਕੇ ਕਰਨੀ ਚਾਹੀਦੀ ਹੈ। ਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦੀ ਹੈ, ਅਤੇ ਮੈਂ ਮਹਿਸੂਸ ਕੀਤਾ ਹੈ ਕਿ ਲੜਕੀ ਗੁਰਮਨਪ੍ਰੀਤ ਕੌਰ, ਉਹ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਕਿ ਵਿਆਹਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨਾ ਜ਼ੋਰ ਲੱਗਾ ਹੁੰਦਾ ਹੈ ਲੜਕੀ ਨੂੰ ਉੱਥੇ ਲਿਆ ਕੇ ਵਾਹੁਣ ਲਈ। ਆਰਾਮ ਦੇ ਨਾਲ ਉਹਨੇ ਬੜੇ ਹੌਸਲੇ ਨਾਲ, ਬੜੇ ਕਾਨਫੀਡੈਂਸ ਦੇ ਨਾਲ ਉਹ ਸਾਰੀ ਸੰਗਤ ਵਿੱਚ ਆਣ ਕੇ ਬੈਠ ਗਈ। ਇਸੇ ਤਰ੍ਹਾਂ ਹੀ ਭਾਈ ਮਨਪ੍ਰੀਤ ਸਿੰਘ, ਉਹ ਵੀ ਜਿਵੇਂ ਆਪ ਜੀ ਨੂੰ ਦੱਸਿਆ ਹੀ ਹੈ ਕਿ ਉਹ ਪੰਥਕ ਬੜੀ ਸੇਵਾ ਵੱਧ ਚੜ੍ਹ ਕੇ ਕਰਦੇ ਹਨ। ਸੋ ਸਤਿਗੁਰ ਰਹਿਮ ਕਾਰਨ ਇਹਨਾਂ ਦੋਵਾਂ ਨੂੰ, ਇਸ ਜੋੜੀ ਨੂੰ ਅਤੇ ਇਹਨਾਂ ਦੇ ਮਾਤਾ ਪਿਤਾ ਨੂੰ ਦਾਸ ਵੱਲੋਂ ਤਹਿ ਦਿਲੋਂ ਵਧਾਈ ਹੈ, ਅਤੇ ਆਪ ਆਈ ਸਾਰੀ ਸੰਗਤ ਦਾ, ਸਪੈਸ਼ਲੀ ਭਾਈ ਰਣਵੀਰ ਸਿੰਘ ਹੁਣਾਂ ਨੇ ਮੈਨੂੰ ਦਾਸ ਨੂੰ ਬੇਨਤੀ ਕੀਤਾ, ਹੁਕਮ ਕੀਤਾ ਸੀ ਕਿ ਆਪ ਸਭਨਾਂ ਆਇਆਂ ਦਾ ਆਪਾਂ ਜੀ ਆਪ ਨੂੰ ਕਹੀਏ, ਆਪਦਾ ਧੰਨਵਾਦ ਕਰੀਏ। ਸੋ ਆਪ ਸਾਰੇ ਧੰਨਵਾਦੀ ਹੋ, ਆਪ ਨੂੰ ਜੀ ਆਇਆਂ। ਆਪ ਨੇ ਬੜੀ ਮਿਹਰਬਾਨੀ ਕਰਕੇ ਇਸ ਵਿੱਚ ਸ਼ਿਰਕਤ ਕਰਕੇ ਇਸ ਦੀ ਰੌਣਕ ਅਤੇ ਖੁਸ਼ੀ ਵਧਾਈ ਹੈ। ਸੋ ਦਾਸ ਦੀ ਬੇਨਤੀ ਹੈ ਕਿ ਦਾਸ ਇੱਕ ਵਾਰੀ ਮੂਲ ਮੰਤਰ ਦਾ ਜਾਪ ਅਤੇ ਪੰਜ ਵਾਰੀ ਵਾਹਿਗੁਰੂ ਦਾ ਜਾਪ ਕਰੇਗਾ। ਇਹ ਆਪ ਜੀ ਸਭਨਾਂ ਨੇ ਦਾਸ ਦੇ ਪਿੱਛੇ ਪਿੱਛੇ ਕਰਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਸਤਿਗੁਰੂ ਜੀਓ, ਇਹ ਜਪਿਆ ਜਾਪ ਸੰਗਤੀ ਰੂਪ ਵਿੱਚ ਇਸ ਜੋੜੀ ਨੂੰ ਬਖਸ਼ਣਾ ਅਤੇ ਇਹਨਾਂ ਨੂੰ ਲੋਕ ਪਰਲੋਕ ਦੀ ਖੁਸ਼ੀ ਖੇੜਾ ਬਖਸ਼ਣਾ। ਅਤੇ ਆਈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਭਨਾਂ ਨੇ ਦਿਲੋਂ ਤਹਿ ਦਿਲੋਂ ਅਸੀਸ ਬਖਸ਼ਣੀ, ਖੁਸ਼ੀ ਬਖਸ਼ਣੀ, ਤਾਂ ਜੋ ਇਹ ਜੋੜੀ ਜਿਹੜੀ ਹੈ ਇਸ ਸੰਸਾਰ ਵਿੱਚ ਖੁਸ਼ੀ ਖੇੜੇ ਦੇ ਨਾਲ ਆਪਣਾ ਆਨੰਦਿਤ ਜੀਵਨ ਬਤੀਤ ਕਰ ਸਕੇ। ਸੋ ਦਾਸ ਕੋ ਬੋਲਦਿਆਂ ਹੋਈ ਕਿਸੇ ਪ੍ਰਕਾਰ ਦੀ ਗਲਤੀ ਦੀ ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਮੀਤ ਸਿੰਘ ਜੀ ਖਾਲਸਾ ਜੀ ਦਾ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਸੰਗਤ ਨਾਲ ਰੱਖੇ। ਸੋ ਇੱਥੇ ਹੀ ਹੁਣ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਇੱਕ ਵਾਰੀ ਫਿਰ ਸਾਰੀ ਸੰਗਤ ਦਾ, ਦੋਹਾਂ ਪਰਿਵਾਰਾਂ ਦਾ, ਸਿੱਖ ਗੁਰਦੁਆਰਾ ਸਹਿਨ ਹੋ ਜੇ ਤੇ ਸਮੂਹ ਸੇਵਾਦਾਰਾਂ ਵੱਲੋਂ, ਪ੍ਰਬੰਧਕ ਜਨਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜੇ। ਪਰਿਵਾਰ ਨੂੰ ਬੇਨਤੀ ਹੈ ਜੇ ਆਪ ਚਾਹੋ ਤਾਂ ਬੱਚਿਆਂ ਨੂੰ ਇੱਥੇ ਪਿਆਰ ਦੇ ਸਕਦੇ ਹੋ। ਬਾਕੀ ਸੰਗਤ ਨੇ ਜੋ ਲੰਗਰ ਹਾਲ ਦੇ ਵਿੱਚ ਅਸਥਾਨ ਬਣਿਆ ਹੋਇਆ ਬੈਠਣ ਦਾ, ਉੱਥੇ ਆਪ ਜੀਆਂ ਨੇ ਪਿਆਰ ਦੇਣਾ ਹੈ। ਗੁਰੂ ਕਾ ਲੰਗਰ ਵੀ ਤਿਆਰ ਹੈ, ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਆਪ ਜੀਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ, ਹੁਣ ਕੁਛ ਸਮੇਂ ਲਈ ਖਾਲਸਾ ਸਕੂਲ ਦੇ ਬੱਚਿਆਂ ਦਾ ਤਬਲੇ ਦਾ ਰਿਸਾਈਟਲ ਦਾ ਪ੍ਰੋਗਰਾਮ ਹੈ ਅਤੇ ਬੱਚੇ ਹਾਲ 'ਚ ਪਹੁੰਚ ਚੁੱਕੇ ਹਨ। ਅਰਦਾਸ ਤੋਂ ਸ਼ੁਰੂ ਕਰਾਂਗੇ। ਬੱਚਿਆਂ ਨੂੰ ਬੇਨਤੀ ਹੈ ਕਿ ਹਜ਼ੂਰੀ 'ਚ ਆ ਜਾਣ ਮਹਾਰਾਜ ਦੇ ਸਾਹਮਣੇ। ਬੱਚਿਓ ਆ ਜਾਓ ਤਾਂ ਜੋ ਅਰਦਾਸ ਸ਼ੁਰੂ ਕਰੀਏ। ਅਰਦਾਸ ਪਰਮ ਪਿਤਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਹੁਣ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ। ਲੰਗਰ ਹਾਲ 'ਚ ਪ੍ਰਬੰਧ ਕੀਤਾ ਗਿਆ ਹੈ, ਹੁਣ ਇੱਥੇ ਅਗਲਾ ਸਮਾਗਮ ਪ੍ਰਾਰੰਭ ਹੋਣਾ ਹੈ। ਬੱਚਿਆਂ ਨੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਨਾ ਹੈ। ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪ ਜੀ ਲੰਗਰ ਹਾਲ ਵਿੱਚ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ ਬੱਚੋ, ਸਾਰੇ ਪਲੀਜ਼ ਇੱਥੇ ਸਾਹਮਣੇ ਆ ਜਾਓ। ਅਰਦਾਸ ਸ਼ੁਰੂ ਕਰਨ ਲੱਗੇ ਹਾਂ, ਸਾਰੇ ਆ ਜਾਓ ਇੱਥੇ। ਬੱਚੇ ਮੱਥਾ ਟੇਕ ਕੇ ਇੱਥੇ ਖੜ੍ਹੇ ਹੋ ਜਾਓ ਅਤੇ ਭਾਈ ਸਾਹਿਬ ਅਰਦਾਸ ਸ਼ੁਰੂ ਕਰਨਗੇ। ਪੇਰੈਂਟਸ ਵੀ ਪਲੀਜ਼ ਜੁਆਇਨ ਕਰਨ ਬੱਚਿਆਂ ਨੂੰ। ਆ ਜਾਓ ਬੱਚਿਓ, ਆ ਜਾਓ। ਜ਼ਿਆਦਾ ਸੋਚ ਵਿਚਾਰ ਨਾ ਕਰੋ, ਆਪਣੇ ਸਾਹਸ ਰੱਖ ਕੇ ਆ ਜਾਓ ਇੱਥੇ ਸਾਹਮਣੇ।

ਪਿਆਈ ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਆਪ ਜੀ ਦਾ ਅਰਦਾਸ ਅਗਵਾਈ ਕਰਨ ਦਾ, ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਸਾਧ ਸੰਗਤ ਅੱਜ ਖਾਲਸਾ ਸਕੂਲ ਦੀ ਦੋ ਤਬਲਿਆਂ ਦੀਆਂ ਕਲਾਸਾਂ ਪਹੁੰਚੀਆਂ ਹਨ, ਜਿਨ੍ਹਾਂ ਨੇ ਤਬਲਾ ਵਾਦਨ ਆਪ ਦੇ ਜੀ ਸਨਮੁੱਖ ਰੱਖਣਾ ਹੈ। ਪਹਿਲੀ ਕਲਾਸ ਭਾਈ ਸੁਮੀਤ ਸਿੰਘ ਜੀ ਦੀ ਕਲਾਸ ਹੈ, ਲੈਵਲ 1 ਦੀ ਕਲਾਸ। ਅਤੇ ਬੱਚਿਆਂ ਨੂੰ ਕਹਾਂਗਾ ਕਿ ਸਟੇਜ 'ਤੇ ਆਉਣ,
1: ਪਿੱਛੇ ਬਹਿ ਜਾਣਗੇ, ਫਿਰ ਦਿਨਵੀਰ ਸਵਾਪ ਇਕੱਠੇ ਸਾਰਿਆਂ ਨੂੰ ਬਿਠਾ ਦਾਂਗੇ। ਹਾਂ, ਅਸੀਂ ਸਵਾਪ ਕਰ
2: ਦਾਂਗੇ। ਉਧਰੋਂ ਦਾਦਰਾ ਸ਼ੁਰੂ ਕਰ,
0: ਸਤਸੰਗ ਬੱਚਿਆਂ ਨੇ ਗਰੁੱਪ ਦੇ ਵਿੱਚ ਜੋ ਤਬਲੇ ਦੇ ਤਕਰੀਬਨ ਸਾਰੇ ਤਾਲ ਉਹ ਤੁਹਾਨੂੰ ਦੱਸਣਗੇ ਕਿਹੜਾ ਕਿਹੜਾ ਤਾਲ ਉਹ ਵਜਾ ਰਹੇ ਹਨ। ਅਤੇ ਪਹਿਲੇ ਬੋਲ ਕੇ ਕਿਸ ਤਾਲ ਦੇ ਕੀ ਬੋਲ ਹਨ ਉਹ ਪਲੇ ਇੱਕ ਬੱਚਾ ਪਲੇ ਕਰਕੇ ਦੱਸੇਗਾ, ਉਹਦੇ ਨਾਲ ਬਾਕੀ ਕਲਾਸ ਉਹਨਾਂ ਨਾਲ ਉਹਦੇ ਬੱਚੇ ਨਾਲ ਮਿਲ ਕੇ ਉਸ ਤਾਲ ਨੂੰ ਪਲੇ ਕਰਨਗੇ। ਇਸ ਤਰ੍ਹਾਂ ਕਰਕੇ ਵਾਰੀ ਵਾਰੀ ਬੱਚੇ ਟਰਨ ਲੈਣਗੇ ਅਤੇ ਸਾਰੇ ਬੱਚੇ ਇਹਦੇ ਹਿੱਸਾ ਪਾਉਣਗੇ। ਬੱਚਿਆਂ ਦੇ ਨਾਂ ਹਨ ਦਰਵਿੰਦ ਸਿੰਘ, ਸਵਰਾਜ ਸਿੰਘ, ਸ਼ਬਦ ਸਿੰਘ, ਗੁਰਸ਼ਾਨ ਸਿੰਘ, ਸਰਬਜੋਤ ਸਿੰਘ, ਅਮੋਲ ਸਿੰਘ, ਪ੍ਰਭਵੀਰ ਸਿੰਘ, ਜਹਾਨ ਸਿੰਘ ਅਤੇ ਹਿਰਨ ਸਿੰਘ। ਭਾਈ ਸੁਮੀਤ ਸਿੰਘ ਸੇਠੀ ਜੀ ਦੀ ਕਲਾਸ ਹੈ, ਪਹਿਲੇ ਕੁਛ ਬੱਚੇ ਵਜਾਉਣਗੇ, ਫਿਰ ਜਿਹੜੇ ਪਿੱਛੇ ਬੱਚੇ ਬੈਠੇ ਹਨ ਉਹ ਟਰਨ ਲੈਣਗੇ ਅਤੇ ਆਉਣਗੇ। ਸੋ ਆਈ ਥਿੰਕ ਬੱਚੇ ਤਿਆਰ ਹਨ। ਬੱਚਿਓ ਫਤਿਹ ਬੁਲਾਓ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਹਾਨ ਹੈ। ਆਈ ਐਮ ਗੋਇੰਗ ਟੂ ਦਾਦਰਾ। ਇਹ ਹਰ ਸਿਕਸ ਬੀਚ ਨੇ। ਵਿਭਾਗ ਇਸ ਟੂ ਥ੍ਰੀ ਫਸਤੇ। ਦਿਸ ਇਸ ਹਾਈ ਟੂ ਥਾਲੀ ਕਾਲੀ। ਦਾ ਦਿਨ ਨਾ ਦਾ ਤੂ ਨਾ ਨਾ ਆਈ ਐਮ ਗੋਇੰਗ ਟੂ ਪਲੇ ਇਟ।

Thank you.

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਮੋਲ ਸਿੰਘ ਹੈ। ਮੈਂ ਵਜਾਵਾਂਗਾ 8-beat ਕਰਵਾ ਉਹਨਾਂ ਦੇ ਤਾਲੀ ਖਾਲੀ ਹੈ ਦਾ ਗੇ ਨਾ।

ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਛੋਟੇ ਬੱਚੇ 7 ਸਾਲ ਦੀ ਉਮਰ ਇਹਨਾਂ ਦੀ ਪਹਿਲੀ ਕਲਾਸ ਪਿਛਲੇ 6 ਮਹੀਨਿਆਂ 'ਚੋਂ ਇਹਨਾਂ ਨੇ ਸਿੱਖਿਆ ਹੈ ਆਪ ਜੀ ਨੂੰ ਸਰਵਣ ਕਰਵਾਇਆ ਹੈਗਾ ਤਬਲਾ ਬੜਾ ਇੱਕ ਮੁਸ਼ਕਲ ਜਿਹਾ ਸਬਜੈਕਟ ਹੈਗਾ ਹੈ ਸ਼ੁਰੂਆਤ ਦੇ ਵਿੱਚ ਬੱਚੇ ਬੜੇ ਡਿਸਕਰੇਜ ਹੋ ਜਾਂਦੇ ਨੇ ਕਿ ਉਹ ਛੋਟੇ ਹੱਥਾਂ ਨਾਲ ਆਵਾਜ਼ ਕੱਢਣਾ ਚਾਹੁੰਦੇ ਨੇ ਤਬਲੇ 'ਚੋਂ ਅਤੇ ਬੜੀ ਮੁਸ਼ਕਲ ਹੁੰਦੀ ਹੈ ਸੋ ਪਰ ਬਹੁਤ ਮਿਹਨਤ ਕਰਕੇ ਬੱਚੇ ਪਹੁੰਚੇ ਹਨ ਸੋ ਬੱਚਿਆਂ ਦਾ ਧੰਨਵਾਦ ਉਹਨਾਂ ਦੇ ਟੀਚਰ ਦਾ ਧੰਨਵਾਦ ਬਹੁਤ ਨਾਲ ਪੇਰੈਂਟਸ ਦਾ ਵੀ ਹੁਣ ਇਸ ਨਾਲ ਪਹਿਲੇ ਕਿ ਅਸੀਂ ਦੂਜੀ ਕਲਾਸ ਦੇ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕਰੀਏ ਮੈਂ ਕਹਿ ਸੋਚਦਾ ਹਾਂ ਇਹਨਾਂ ਬੱਚਿਆਂ ਨੂੰ ਇਹਨਾਂ ਨੇ ਸ਼ਾਇਦ ਇੰਨੀ ਦੇਰ ਬੈਠਣਾ ਨਹੀਂ ਹੈਗਾ ਕੋਸ਼ਿਸ਼ ਕਰੀਏ ਜਿਹਨੇ ਬੈਠ ਸਕਣ ਪੇਰੈਂਟਸ ਪਲੀਜ਼ ਬਿਠਾਉਣਾ ਜ਼ਰੂਰ ਪਰ ਇਹਨਾਂ ਦੇ ਜੋ ਇਨਾਮ ਹੈ ਅਵਾਰਡ ਹੈਗੇ ਨੇ ਉਹ ਦੇ ਦਿੰਦੇ ਹਾਂ ਹੁਣੇ ਪਹਿਲਾਂ ਸੋ ਬੱਚਿਆਂ ਨੂੰ ਬੱਚਿਓ ਪਲੀਜ਼ ਜਿਹੜੇ ਬੱਚਿਓ ਸਟੇਜ ਤੋਂ ਪਰਫੋਰਮ ਕਰਕੇ ਆਏ ਨੇ ਇੱਥੇ ਆ ਜਾਓ ਆਪਣਾ ਇਨਾਮ ਲੈ ਲਓ ਸੁਮੇਤ ਸਿੰਘ ਜੀ ਪਲੀਜ਼ ਲੀਡ ਦੈਮ So everybody will come one person at a time, one child, and come to your teacher. He will give you the award, the gift card, and then you go do matha take and then go sit in the sangat. Okay? Aajo. Bole so nihas. Matha teko and sangat se baith jao.

0: ਰਮਜੋਤ ਸਿੰਘ, ਤੁਸੀਂ ਨਾਲ ਵਾਲੇ ਤਬਲੇ 'ਤੇ ਬੈਠੋ। ਇਹ ਤਬਲਾ ਜਿਹੜਾ ਮਾਈਕ ਹੈਗੇ ਉਹ ਪ੍ਰੋਪਰਲੀ ਤਬਲੇ ਲਈ ਟਿਊਨ ਅਪ ਹੈਗੇ, ਸੋ ਤਬਲੇ ਦੀ ਆਵਾਜ਼ ਇਹਨਾਂ ਤੋਂ ਮਾਈਕ ਤੋਂ ਠੀਕ ਨਿਕਲਦੀ ਹੈ। ਚਲੋ ਸ਼ੁਰੂ ਕਰੋ ਜੀ, ਬੁਲਾਓ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪੰਜੋਤ ਸਿੰਘ ਜੀ। ਹੁਣ ਅਗਲਾ ਬੱਚਾ ਅਚਰਜ ਸਿੰਘ, ਆਓ ਬੱਚੇ ਤੇ ਆਓ ਆਪਣਾ ਤਬਲਾ ਸਟੇਜ ਤੇ ਆ ਜਾਓ। ਬੱਚਿਆਂ ਨੇ ਮੇਰੇ ਖਿਆਲ ਇਹਦੇ ਨਾਲ ਹੀ ਚਲਾ ਜਾਣਾ ਹੈ ਕਿਉਂਕਿ ਪ੍ਰੋਗਰਾਮ ਲੰਬਾ ਹੋ ਜਾਏਗਾ ਅਤੇ ਜਿਹੜੇ ਵੀ ਬੱਚੇ ਪਰਫੋਰਮ ਕਰਕੇ ਆਉਂਦੇ ਨੇ ਉਹ ਆਪਣਾ ਇਨਾਮ ਲੈ ਕੇ ਫਿਰ ਜਾਣ। ਰਮਜੋਤ ਸਿੰਘ ਆ ਜਾਓ ਤੁਸੀਂ। ਅੱਛਾ, ਸੈਟਅਪ ਹੋ ਜਾਓ, ਤੁਸੀਂ ਆਓ ਸਟੇਜ 'ਤੇ। ਬੋਲੇ ਸੋਨਿਆ। ਥੈਂਕ ਯੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਰਸ਼ਦ ਸਿੰਘ ਜੀ, ਸ਼ਾਬਾਸ਼, ਆ ਜਾਓ ਤੁਸੀਂ ਆਪਣਾ ਇਨਾਮ ਲਓ। ਨੈਕਸਟ ਬੱਚਾ ਹੈ ਗੁਰਸ਼ਾਨ ਸਿੰਘ। ਗੁਰਸ਼ਾਨ ਤੁਸੀਂ ਆਓ ਸਟੇਜ 'ਤੇ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਸ਼ਾਂਤ ਸਿੰਘ। ਆਓ ਤੁਸੀਂ ਆਪਣਾ ਇਨਾਮ ਮਿਲੋ। ਅਤੇ ਨੈਕਸਟ ਬੱਚਾ ਹੈ ਅਗਮ ਸਿੰਘ।

0: ਸ਼ਾਬਾਸ਼, ਬਹੁਤ ਬਹੁਤ ਧੰਨਵਾਦ। ਸਤ ਸੰਗਤ, ਜਿਹੜਾ ਪਰਫੋਰਮੈਂਸ ਅੱਜ ਬੱਚੇ ਤੁਹਾਡੇ ਸਾਹਮਣੇ ਕਰ ਰਹੇ ਹਨ, ਇਹ ਸਮਝੋ ਕਿ ਇਹਨਾਂ ਦਾ ਕਲਾਸਰੂਮ ਇਨਵਾਇਰਮੈਂਟ ਹੀ ਹੈ ਕਿ ਵੀ ਬੱਚਿਆਂ ਪੇਰੈਂਟਸ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਵੀ ਦੇਖਣ ਦਾ ਮੌਕਾ ਮਿਲੇ ਕਿ ਬੱਚਿਆਂ ਨੇ ਸਾਰੇ ਸਾਲ ਕੀ ਸਿੱਖਿਆ ਹੈ। ਇਹ ਵੱਡੀ ਸਟੇਜ ਦਾ ਵੀ ਐਕਸਪੀਰੀਅੰਸ ਹੈ ਬੱਚਿਆਂ ਨੂੰ, ਵੱਡੀ ਇਸ ਤਰ੍ਹਾਂ ਫੀਲਿੰਗ ਹੈ ਕਿ ਵੱਡੀ ਸੰਗਤ ਦੇ ਵਿੱਚ ਉਹ ਵਜਾ ਰਹੇ ਹਨ ਤਬਲਾ। ਅਤੇ ਸੋ ਸਭ ਦਾ ਪੇਰੈਂਟਸ ਦਾ ਪਹੁੰਚਣ ਦਾ, ਤੁਹਾਡੀ ਮਿਹਨਤ ਦਾ ਬਹੁਤ ਧੰਨਵਾਦ। ਤੁਹਾਡੀ ਮਿਹਨਤ ਬੱਚਿਆਂ ਦੇ ਨਾਲ ਲੱਗ ਕੇ ਜੋ ਤੁਸੀਂ ਕੀਤੀ ਹੈ, ਬੱਚਿਆਂ ਨੇ ਕੋ ਕਰਵਾਈ ਹੈ, ਉਹਦੀ ਸਾਰੀ ਰਿਜ਼ਲਟ ਤੁਹਾਡੇ ਸਾਹਮਣੇ ਹੈ। ਟੀਚਰ ਹੈਜ਼ ਵਰਕਡ ਵੈਰੀ ਹਾਰਡ ਔਨ ਦੈਮ ਐਵਰੀਬਾਡੀ। ਚਲੋ ਅਗਮ ਸਿੰਘ ਜੀ, ਫਤਿਹ ਬੁਲਾਓ, ਯੂ ਆਰ ਰੈਡੀ।
1: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
0: ਸ਼ੁਰੂ ਕਰੋ।

0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ
1: ਫਤਿਹ। ਬਹੁਤ ਬਹੁਤ ਵਧੀਆ ਸਾਬਸ ਅਗਮ ਸਿੰਘ। ਨੈਕਸਟ ਬੱਚਾ ਹੈ ਹਿੰਮਤ ਸਿੰਘ। ਜੇ ਪੇਰੈਂਟ ਪਲੀਜ਼ ਹੈਲਪ ਕਰ ਸਕੋ, ਬੱਚੇ ਦੀ ਦੋ ਪਾਠ ਹੁੰਦੇ ਹਨ ਤਬਲੇ ਦੇ, ਅਤੇ ਇਟ ਕੈਨ ਗੋ ਫਾਸਟਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਿੰਮਤ ਸਿੰਘ। ਹੁਣ ਰਿਕੁਐਸਟ ਕਰਾਂਗਾ ਤਾਜ ਸਿੰਘ ਨੂੰ ਕਿ ਆਫਿਸ ਦੇ ਧਿਆਨ। ਸਤ ਸੰਗਤ, ਸਾਡੇ ਇਸ ਕਲਾਸ ਦੇ ਬੜੇ ਸਾਰੇ ਬੱਚੇ, ਦੇ ਵਰ ਵੈਰੀ ਕਲੋਜ ਟੂ ਮੇਕਿੰਗ ਟੂ ਹੇਮਕੁੰਟ ਟੀਮ। ਇਟ ਵਾਜ਼ ਅ ਟਫ ਚੋਇਸ ਫੋਰ ਟੀਚਰਸ ਦੇਅਰ। ਸੋ ਬਹੁਤ ਸਾਰੇ ਬੱਚਿਆਂ ਨੇ ਬਹੁਤ ਚੰਗੀ ਪਰਫਾਰਮੈਂਸ ਕੀਤੀ ਸੀ। ਹਿੰਮਤ ਸਿੰਘ, ਤੁਸੀਂ ਆਓ, ਆਪਣਾ ਇਨਾਮ ਲਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤਾਜ ਸਿੰਘ, ਬੜਾ ਅੱਛਾ ਤੁਸੀਂ ਸਾਰਾ ਤੈਅ ਕੀਤਾ। ਆਓ ਤੁਸੀਂ ਆਪਣਾ ਇਨਾਮ ਲਓ। ਨੈਕਸਟ ਬੱਚਾ ਹੈ ਪ੍ਰਗਟ ਸਿੰਘ। ਸਤ ਸੰਗਤ, ਮੈਨੂੰ ਤਾਂ ਜਾਪਦਾ ਹੈ ਕਿ ਬੱਚਿਆਂ ਨੇ, ਸਾਰਿਆਂ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਹੈ। ਇਹਨਾਂ ਦਾ ਜੋ ਡਿਫੀਕਲਟ ਲਰਨਿੰਗ ਇਨੀਸ਼ੀਅਲ ਈਅਰਸ ਹੁੰਦੇ ਨੇ, ਦੇ ਆਰ ਓਵਰ ਦੈਟ। ਸੋ ਤੁਹਾਡੇ ਵੱਲੋਂ ਕੋਸ਼ਿਸ਼ ਹੋਣੀ ਚਾਹੀਦੀ ਬੱਚਿਆਂ ਵੱਲੋਂ ਵੀ ਕਿ ਆਪਾਂ ਕੰਟੀਨਿਊ ਰੱਖਣ ਆਪਣਾ ਤਬਲਾ ਸਿੱਖਣੇ ਦੀ ਪ੍ਰੋਗਰਾਮ, ਜਿਹੜਾ ਖਾਲਸਾ ਸਕੂਲ ਚੱਲ ਰਿਹਾ ਹੈ ਜਾਂ ਬਾਹਰੋਂ ਵੀ ਜ਼ਰੂਰ ਸਿੱਖਣ। ਤਾਜ ਸਿੰਘ ਆ ਜਾਓ। ਬੋਲੇ ਸੋਨਿਹਾਲ, ਸਤਿ ਸ਼੍ਰੀ ਅਕਾਲ। ਸਤ ਸੰਗਤ, ਸਾਥ ਦਿਓ ਬੱਚਿਆਂ ਨੂੰ, ਸ਼ਾਬਾਸ਼ ਦਿਓ, ਹੌਸਲਾ ਅਫਜ਼ਾਈ ਕਰੋ ਬੱਚਿਆਂ ਦੀ। ਹੁਣ ਪ੍ਰਗਟ ਸਿੰਘ ਆਪ ਜੀ ਦੇ ਸਨਮੁੱਖ ਆਪਣੇ ਸਾਰੇ ਲੈਸਨ ਜੋ ਸਿੱਖੇ ਨੇ ਬਜਾ ਕੇ ਸੁਣਾਉਣਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਗਤ ਸਿੰਘ ਜੀ, ਆਓ ਤੁਸੀਂ ਆਪਣਾ ਇਨਾਮ ਪਾਓ। ਅਗਲਾ ਬੱਚਾ ਹੈ ਸਰਵਿੰਦਰ ਸਿੰਘ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਵੰਤ ਸਿੰਘ ਜੀ, ਔਰ ਤੁਸੀਂ ਆਪਣੇ ਨਾਮ ਵੀ ਲਓ। ਸਤ ਸੰਗਤ, ਇਹ ਬੱਚਾ ਬਹੁਤ ਡਿਸਟੈਂਸ ਤੋਂ, ਬੜੀ 50 ਮੀਲ ਦੀ ਦੂਰੀ ਤੋਂ ਟਰੈਵਲ ਕਰਕੇ ਹਰ ਹਫ਼ਤੇ ਇਹਦੇ ਦੋ ਭਰਾ ਉਹ ਕੀਰਤਨ ਸਿੱਖਦੇ ਨੇ, ਤਬਲਾ ਸਿੱਖਦਾ ਹੈ। ਹਰ ਸੰਡੇ ਇਹਨਾਂ ਦੇ ਪੇਰੈਂਟਸ 50 ਮੀਲ ਤਾਂ ਈਚ ਵੇ ਡਰਾਈਵ ਕਰਕੇ ਇਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਹਨ। ਸੋ ਬਹੁਤ ਮਿਹਨਤ ਹੈ। ਟੀਚਰ ਉਹਨਾਂ ਨੇ ਦੱਸ ਰਹੇ ਹਨ ਕਿ ਹੀ ਹੈਜ਼ ਨੀਅਰਲੀ ਪਰਫੈਕਟ ਸਕੋਰ। ਰਿਜ਼ਲਟ ਤੁਹਾਡੇ ਕੱਲ੍ਹ ਕਲਾਸ 'ਚ ਦੱਸਣਗੇ ਟੀਚਰ, ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ, ਨਾਲ ਤੁਹਾਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸੋਨੇਹਾ, ਅਗਲਾ ਬੱਚਾ ਜੋਬਨਜੋਤ ਸਿੰਘ। ਬੱਚੇ ਤੁਹਾਨੂੰ ਆ ਜਾਓ, ਤੁਹਾਨੂੰ ਪਤਾ ਹੈ ਤੁਹਾਡੀ ਨੈਕਸਟ ਟਰਨ ਹੈ, ਆ ਜਾਓ। ਜੋਬਨਜੋਤ ਸਿੰਘ, ਬੱਚੇ ਹੁਣ ਇਸ ਸਟੇਜ ਤੱਕ ਪਹੁੰਚ ਗਏ ਹਨ ਕਿ ਇਹਨਾਂ ਦੇ ਅਗਲੇ ਜਿਹੜੇ ਈਅਰਸ ਹੈ ਤਬਲਾ ਸਿੱਖਣ ਦੇ ਸੌਖੇ ਹੋਣਗੇ। ਸਿਰਫ ਇਹਨਾਂ ਵੱਲੋਂ ਟਾਈਮ ਦੀ ਲੋੜ ਹੈ, ਪੇਰੈਂਟਸ ਵੱਲੋਂ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ। ਅਸੀਂ ਖਾਲਸਾ ਸਕੂਲ 'ਚ ਬੜੀ ਐਫਰਟ ਕਰਦੇ ਹਾਂ ਕਿ ਜਿੰਨਾ ਕੁ ਸਿਖਾ ਸਕੀਏ ਬੱਚਿਆਂ ਨੂੰ। ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਹਨ, ਅਤੇ ਪਰ ਵੱਡੀਆਂ ਕਲਾਸਾਂ ਦੇ ਬਾਅਦ ਲੋੜ ਪੈਂਦੀ ਹੈ ਬੱਚੇ ਨੂੰ ਵਨ ਔਨ ਵਨ ਟੀਚਿੰਗ ਦੀ। ਸੋ ਬਹੁਤ ਸਾਰੇ ਬੱਚੇ ਜਿਹੜੇ ਅੱਗੇ ਐਕਸੈਲ ਕਰਦੇ ਨੇ, ਅੱਗੇ ਪਹੁੰਚਦੇ ਨੇ, ਉਹ ਪ੍ਰਾਈਵੇਟ ਕਲਾਸਿਸ ਵੀ ਲੈਂਦੇ ਹਨ। ਸੋ ਦੈਟ ਵਿਲ ਬੜੀ ਹੈਲਪਫੁਲ ਹੁੰਦੀਆਂ ਵਨ ਔਨ ਕਲਾਸਿਸ ਇਨ ਤਬਲਾ। ਆਓ ਹੁਣ ਆਪਾਂ ਜੋਬਨਜੋਤ ਸਿੰਘ ਕੋਲੋਂ ਸੁਣੀਏ।
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ
1: ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਬੀਰ ਸਿੰਘ, ਬਹੁਤ ਵਧੀਆ। ਹੁਣ ਸਾਡਾ ਸਭ ਦਾ ਅਕੇਲਾ ਬੱਚਾ ਪ੍ਰਭਨੂਰ ਸਿੰਘ, ਸਾਧ ਸੰਗਤ ਬੇਨਤੀ ਹੈ ਕਿ ਇੱਕ ਬੱਚਾ ਰਹਿ ਗਿਆ ਹੈ, ਸੋ ਉਹਨੂੰ ਸੁਣ ਕੇ ਜਾਓ। ਉਹਨੂੰ ਮਹਿਸੂਸ ਨਾ ਹੋਵੇ ਕਿ ਸੰਗਤ ਜ਼ਿਆਦਾ ਨਹੀਂ ਬੈਠ ਰਹੀ ਉਹਦੇ ਟਾਈਮ ਤੱਕ, ਸੋ ਬੜਾ ਵੇਟ ਕੀਤਾ ਉਹਨੇ। ਕਬੀਰ ਸਿੰਘ ਪਹਿਲੇ ਆਪਣੇ ਨਾਮ ਲੈ ਲਓ ਬੱਚੇ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ
1: ਜੀ ਕੀ ਫਤਿਹ ਬਹੁਤ ਵਧੀਆ ਸ਼ਾਬਾਸ਼ ਪ੍ਰਮਰੂਪ ਸਿੰਘ ਆਓ ਤੁਸੀਂ ਆਪਣਾ ਇਨਾਮ ਲਓ ਸਾਧ ਸੰਗਤ ਆਓ ਇੱਕ ਜੈਕਾਰਾ ਸਾਰੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਇਸ ਤਰ੍ਹਾਂ ਹੀ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਅਤੇ ਤਬਲੇ ਦੀ ਸਿੱਖਿਆ ਜੋ ਸਿੱਖ ਇਹਨਾਂ ਨੇ ਸ਼ੁਰੂ ਕੀਤੀ ਹੈ ਉਹ 'ਚ ਤਰੱਕੀ ਬਖਸ਼ਣ ਬਹੁਤ ਬਹੁਤ ਹੀ

ਸੋ ਇਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਕਲਾਸ 'ਚ ਪਹੁੰਚਣਾ ਅਤੇ ਆਪਣੇ ਰਿਜ਼ਲਟਸ ਪਤਾ ਜਾਣ ਲੈਣਾ ਕਿ ਤੁਹਾਨੂੰ ਸਕੋਰ ਮਿਲਿਆ ਟੀਚਰ ਤੁਹਾਨੂੰ ਡਿਟੇਲ 'ਚ ਡਿਸਕਸ ਕਰਨਗੇ ਕਿੱਥੇ ਤੁਸੀਂ ਐਕਸਲ ਕੀਤਾ ਕਿੱਥੇ ਤੁਸੀਂ ਕੋਈ ਡੈਫੀਸ਼ੀਐਂਸੀ ਸੀ ਸੋ ਸਾਰੀ ਗੱਲ ਦੱਸਣਗੇ ਚਲੋ ਇਹਦੇ ਨਾਲ ਹੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ